सफल है जित सतगुर का मन मने। ओ सेवा कीती हुई परवान है जेड़ी से।

ਸੋ ਸੁਣਿਆ ਸਿੱਖੀ ਕੰਨੀ ਜਿਹੜਾ ਉਪਦੇਸ਼ ਗੁਰੂ ਨੇ ਕੀਤਾ ਸੁਣ ਲਿਆ ਤੇ ਜੇ ਮੰਨ ਵੀ ਲਿਆ ਤਾਂ ਭਾਈ ਸਮਝੋ ਕਿ ਸੇਵਾ ਪ੍ਰਵਾਨ ਹੋਵੇਗੀ।

ਹੈ, ਉਹ ਸਿਰ ਮੱਥੇ ਤੇ ਜਿਹੜਾ ਪ੍ਰਵਾਨ ਕਰਦਾ ਹੈ, ਤਿੰਨ ਚੜੀ ਚ ਵਗਣ ਮੰਨੇ। ਐ ਭਾਈ, ਜਿਹੜਾ ਸਤਿਗੁਰੂ ਦੇ ਹੁਕਮ ਵਿੱਚ ਰਹਿੰਦਾ, ਜਿਵੇਂ ਸਤਿਗੁਰੂ ਕਹਿੰਦਾ ਉਸ ਤਰ੍ਹਾਂ ਕਰ।

ਸਾਰੀ ਸੰਗਤ ਦਰਬਾਰ ਸਾਹਿਬ ਦੇ ਅੰਦਰ ਪਹੁੰਚੀ। ਅੱਗੇ ਦਰਬਾਰ ਸਾਹਿਬ ਦੇ ਗ੍ਰੰਥੀ ਬਾਬਾ ਬੁੱਢਾ ਜੀ ਮਿਲੇ। ਸੰਗਤ ਕਹਿਣ ਲੱਗੀ, ਬਾਬਾ ਜੀ ਤੁਹਾਨੂੰ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨੇ।

0: ਦੁਨੀਆਂ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ ਸੇਵਾ ਕਰੇ ਤਾਂ ਰਾਜ ਜੋਗੀ ਹੋ ਜਾਂਦਾ ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋ ਨਰਕ ਬਣ ਜਾਂਦਾ ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਕਿਉਂਕਿ ਤਪੋ ਰਾਜ ਰਾਜੋ ਨਰਕ ਜੇ ਪ੍ਰਜਾ ਦੀ ਸੇਵਾ ਨਹੀਂ ਕੀਤੀ ਜੇ ਪ੍ਰਜਾ ਦੇ ਕੰਮ ਨਹੀਂ ਆਇਆ ਰਾਜਾ ਤਾਂ ਫਿਰ ਕੁੰਭੀ ਨਰਕ ਦਾ ਭਾਗੀ ਹੁੰਦਾ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਬੜੇ ਬੜੇ ਰਾਜੇ ਮਹਾਰਾਜੇ ਸੈਸ਼ਨ ਜੱਜ ਬੜੇ ਵੱਡੇ ਅਫਸਰ ਆਇਆ ਕਰਦੇ ਸੀ ਮਹਾਰਾਜ ਕੋਈ ਸੁਮਤੀ ਬਖਸ਼ੋ ਇੱਕ ਗੁਰੂ ਕਾ ਲਾਲ ਸੈਸ਼ਨ ਜੱਜ ਜੋ ਮਹਾਂਪੁਰਖਾਂ ਕੋਲ ਆਇਆ ਦਰਸ਼ਨ ਕਰਕੇ ਤਨ ਮਨ ਮੋਹਿਆ ਗਿਆ ਬਚਨ ਸੁਣੇ ਭਾਈ ਜੀਆਂ ਤੇ ਦਇਆ ਕਰਨੀ ਇਹ ਵੀ ਇੱਕ ਵੱਡੀ ਭਗਤੀ ਹੈ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਮਹਾਰਾਜ ਮੈਨੂੰ ਸੁਮਤੀ ਬਖਸ਼ੋ ਬਾਬਾ ਜੀ ਕਹਿਣ ਲੱਗੇ ਭਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਿਆ ਕਰ ਪਹਿਲਾਂ ਆਪਣੇ ਈਸ਼ਵਰ ਦੀ ਆਰਾਧਨਾ ਕੀਤੀ ਕਰ ਜਿਸ ਵਾਹਿਗੁਰੂ ਨੇ ਤੈਨੂੰ ਇਹਦੀ ਪਦਵੀ ਬਖਸ਼ਿਸ਼ ਕੀਤੀ ਹੈ ਜੱਜ ਦੀ ਕਲਮ ਫੜਾਈ ਹੈ ਇਹ ਕੋਈ ਥੋੜੀ ਗੱਲ ਨਹੀਂ ਜੀਵਾਂ ਦਾ ਇਨਸਾਫ ਕਰਦਾ ਤੂੰ ਤੇ ਜਦੋਂ ਇਨਸਾਫ ਕਰਨ ਲੱਗੇ ਨਾ ਜਦੋਂ ਕਿਸੇ ਨੂੰ ਸਜ਼ਾ ਸੁਣਾਉਣ ਲੱਗੇ ਤਾਂ ਮਗਰ ਵੇਖ ਲਿਆ ਕਰ ਪਰਮੇਸ਼ਰ ਤੇਰੇ ਕੋਲ ਖਲੋਤਾ ਹੁੰਦਾ ਉਹ ਮਾਲਕ ਵੇਖ ਰਿਹਾ ਹੁੰਦਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਉੱਥੇ ਜਾ ਕੇ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੇਗਾ ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਯਾਦ ਰੱਖ ਤੂੰ ਵੀ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਦੰਡ ਤਾਂ ਪਾਪੀ ਨੂੰ ਦੇਣਾ ਤੇ ਜੇ ਕੋਈ ਜਿਸ ਨੇ ਅਪਰਾਧ ਵੀ ਨਹੀਂ ਕੀਤਾ ਤੇ ਉਸ ਨੂੰ ਦੰਡ ਦਿੱਤਾ ਹੋਇਆ ਫਿਰ ਸਜ਼ਾ ਦਾ ਭਾਗੀ ਉਹੀ ਹੁੰਦਾ ਹੈ ਜਿਸ ਨੇ ਜ਼ੁਲਮ ਦੀ ਕਲਮ ਵਾਹੀ ਹੁੰਦੀ ਹੈ ਤਾਂ ਇਸ ਲਈ ਇਸ ਸ਼ਬਦ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਧਨ ਦੌਲਤ ਦੁਨੀਆਂ ਦੇ ਸੁੱਖ ਤੇ ਉੱਚੇ ਮਰਾਤਬੇ ਬਖਸ਼ਿਸ਼ ਕੀਤੇ ਹਨ ਅਸੀਂ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਸੱਚ ਦੇ ਇਨਸਾਫ ਕਰਨੇ ਹਨ ਸੱਚ ਦੇ ਰਾਹ ਤੇ ਚੱਲਣਾ ਜੀਆਂ ਤੇ ਦਇਆ ਕਰਨੀ ਹੈ ਭਲਾ ਕਰਨਾ ਸੰਸਾਰ ਦੀ ਸੇਵਾ ਕਰਨ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਆਖਿਆ ਭਾਈ ਜੇ ਦਰਗਾਹ ਵਿੱਚ ਆਪਣੀ ਥਾਂ ਚਾਹੁੰਦਾ ਤਾਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਵੈਸ਼ਨ ਪਾਈਏ ਜੇ ਦਰਗਾਹ ਵਿੱਚ ਭਾਈ ਸੁਰਖਰੂ ਹੋਣਾ ਚਾਹੁੰਦਾ ਤੂੰ ਚਾਹੁੰਦਾ ਮੇਰਾ ਮੁੱਖ ਇੱਥੇ ਵੀ ਉਜਲਾ ਹੋਵੇ ਦਰਗਾਹ ਵਿੱਚ ਵੀ ਜਦੋਂ ਜਾਵਾਂ ਉਜਲਾ ਹੋਵੇ ਤਾਂ ਫਿਰ ਭਾਈ ਸੇਵਾ ਔਰ ਸਿਮਰਨ ਕਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਜਦੋਂ ਇਨਸਾਫ ਦੀ ਕਲਮ ਵਾਹਣ ਲੱਗਣਾ ਨਾ ਵੇਖ ਲਿਆ ਕਰ ਤੇਰੇ ਉੱਪਰ ਵੀ ਕੋਈ ਖੜੋਤਾ ਹੁੰਦਾ ਉਹ ਕੌਣ ਵੇਖ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੀ ਜਾਏਗੀ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਉਸ ਦੀ ਕਲਮ ਤੋਂ ਤੂੰ ਵੀ ਨਹੀਂ ਬਚ ਸਕੇਗਾ ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੰਸਾਰ ਦੇ ਜੀਵਾਂ ਦਾ ਦਰਦ ਸੀ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਬੈਕੁੰਠ ਦੇ ਸੁੱਖਾਂ ਨੂੰ ਤਿਆਗ ਕੇ ਵੀ ਆਪਣੇ ਆਪ ਨੂੰ ਕਿਤਨੇ ਭਵ ਜਲਾਂ ਵਿੱਚ ਪਾਇਆ ਸਮਰੱਥ ਪੁਰਖ ਹੁੰਦੇ ਹੋਏ ਵੀ ਕੋਟ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ ਵੀ ਸਿਰ ਤੇ ਪੰਡ ਚੁੱਕੀ ਹੋਈ ਹੈ ਭਾਵੇਂ ਨਿਰੰਕਾਰ ਦੀ ਪ੍ਰਕਿਰਤੀ ਨੇ ਇਹ ਨਹੀਂ ਚਾਹਿਆ ਪੰਡ ਉੱਪਰ ਹੀ ਚਲਦੀ ਰਹੀ ਪਰ ਫਿਰ ਵੀ ਇਸ ਸੰਸਾਰ ਨੇ ਤਾਂ ਪੰਡ ਰੱਖ ਹੀ ਦਿੱਤੀ ਨਾ ਵਕਤ ਦੇ ਬਾਦਸ਼ਾਹ ਨੇ ਭਾਵੇਂ ਚੱਕੀਆਂ ਆਪ ਨੂੰ ਨਹੀਂ ਚਲਾਣੀਆਂ ਪਈਆਂ ਪਰ ਬਾਦਸ਼ਾਹ ਜ਼ਾਲਮ ਬਾਦਸ਼ਾਹ ਨੇ ਤਾਂ ਦੇ ਦਿੱਤੇ ਨਾ ਦਾਣੇ ਬਈ ਬਹਿ ਕੇ ਪੀਸੀ ਜਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਪਰ ਸੰਸਾਰ ਨੂੰ ਬਾਦਸ਼ਾਹ ਨੂੰ ਸਿੱਧੇ ਰਸਤੇ ਪਾ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਹੀ ਇੱਕ ਸੰਸਾਰ ਵਿੱਚ ਐਸੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਬਾਬਰ ਨਹੀਂ ਤੂੰ ਜਾਬਰ ਹੈ और याद रख तू रहम दी कलम नहीं वारिया, तेरे ते भी अकाल पुरख वाहेगुरु खुदा कदे रहम दी कलम ना वाहेगा। ता बादशाह दे नैन कटोरे भर आए ओ रब दे फकीरा, ओ रब दे रूप ओ खुदा दे रूप, मेरे ते रहम कर कृपा कर, मेरे ते दया कर, मैनु सीधे रस्ते पा दे। ता धन गुरु नानक पातशाह जी ने राज जोग करन लई कहा, आख्या जे ता प्रजा दी सेवा करदे रहोगे, सच दी किरत करदे रहोगे, तुहाडा राज अटल रहेगा, ते नहीं ते भाई फिर असी मोड़ लवांगे। उच्चारण करो श्री वाहेगुरु। जदों बादशाह औरंगजेब ने जुलम दी अत कर दित्ती, शरमद वर्गे फकीरां दा कतलेआम, धन गुरु तेग बहादुर साहब जी नूं शहीद करना, ते होर अनेकां उग्र पाप जदों कीते, ते फिर किथे है भाई अज? अज ओही बादशाह औरंगजेब दी कबर ते कोई दीवा जगाउण लई तैयार नहीं है। मुजावर बैठा हुंदा, कोई दो रुपए चार रुपए देवे ता अंदर जाके दर्शन करा देंदा, नहीं तो कहिंदा जदों मैं जांदा हां बादशाह औरंगजेब दी कबर ते मेरा अंदर जलन लग जांदा, ते जो देश कौम लई आपा वार गए, धन गुरु तेग बहादुर साहब जी दा अस्थान अज वेखो शीश गंज साहब, हर वेले जुगो जुग अटल जोत जग रही है। जो एक बेरा भी दर्शन कर लैंदा फिर घर नौ निध आवे ताए, सब थाई होए सहाय दी मोर लग जांदी है। जिन्हां ने भाई सच दे रस्ते ते चले, जिन्हां ने सच कमाया दुनिया विच, तो जो भी महापुरख अवतार संसार ते आउंदे हन, ओ दुनिया दा संसारी जीवां दा दर्द लैके आंदे हन। धन गुरु नानक पातशाह भी एक दर्द दा प्रगटावा कर रहे हन कि हे वाहिगुरु जगत जलंदा रख लै, अपनी कृपा धार, जित द्वारे उभरे तिते ले ओ बार। इतनी मार पई कुरला ने, इतनी मार होई

ਜਨਮਾਂ ਦੇ ਕੀਤੇ ਹੋਏ ਪਾਪਾਂ ਦੀ ਮੈਲ ਲੱਥ ਜਾਏਗੀ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਓਏ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇਰਾਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ, ਜਨਮ ਜਨਮਾਤਰਾਂ ਦੀ ਇਸ ਮਨ ਨੂੰ ਮਲ ਲੱਗੀ ਹੋਈ ਹੈ। ਐ ਮਨੁੱਖ ਜੇ ਤੇਰੀ ਵਾਰੀ ਆਈ ਮਨੁੱਖਾ ਜਨਮ ਦੀ, ਤੇ ਜੇ ਹੁਣ ਵੀ ਮੈਲ ਤੂੰ ਨਾ ਲਹਾ ਕੇ ਗਿਓ ਤਾਂ ਕਦੋਂ ਲਹਾਵੇਂਗਾ ਭਾਈ। ਕੀ ਮੂੰਹ ਵਿਖਾਏਗਾ ਨਿਰੰਕਾਰ ਨੂੰ ਜਿਸ ਨੇ ਤੇਰੇ ਤੇ ਐਨੀਆਂ ਰਹਿਮਤਾਂ ਕੀਤੀਆਂ, ਏਡੀਆਂ ਬਖਸ਼ਿਸ਼ਾਂ ਕੀਤੀਆਂ, ਏਡੀਆਂ ਖੁੱਲਾਂ ਤੈਨੂੰ ਦਿੱਤੀਆਂ, ਤੂੰ ਫਿਰ ਵੀ ਅਮੋਲਕ ਸਵਾਸਾਂ ਨੂੰ ਨਹੀਂ ਸੰਭਾਲਿਆ। ਭਾਈ ਗੁਰਮੁਖ ਤਾਂ ਉਹੀ ਹਨ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਰਿਹਾ, ਸੰਸਾਰ ਵੱਲ ਨਹੀਂ। ਸੰਸਾਰ ਵੱਲ ਜੋ ਰਹੇ ਹਨ ਉਹਨਾਂ ਨੇ ਆਪਣੀ ਆਤਮਾ ਨੂੰ ਕਲੰਕਿਤ ਕਰ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਸ਼ਹਿਰ ਤੋਂ ਬਾਹਰ ਇਕਾਂਤ ਜਗ੍ਹਾ ਤੇ ਬੈਠੇ ਹਨ ਤੇ ਕੀ ਤੱਕਿਆ, ਇੱਕ ਕਾਲਾ ਹਰਨ ਆਇਆ ਤੇ ਖੇਤ ਦੇ ਵਿੱਚ ਜਾਣਾ ਚਾਹੁੰਦਾ। ਸੋਚ ਰਿਹਾ, ਸਾਡਾ ਮਨ ਵੀ ਕਈ ਵਾਰਾਂ ਸੋਚਦਾ, ਪੁੰਨ ਕਰਨ ਲੱਗਿਆਂ ਵੀ ਪਾਪ ਕਰਨ ਲੱਗਿਆਂ ਵੀ ਸੋਚਦਾ, ਪਰ ਜੇ ਤਾਂ ਪੁੰਨ ਬਹੁਤ ਹੋਣ ਤਾਂ ਇਹ ਪੁੰਨ ਇਹ ਮਨ ਚੰਗੇ ਪਾਸੇ ਲੈ ਜਾਂਦਾ, ਤੇ ਜੇ ਪੁੰਨ ਘੱਟ ਹੋਣ, ਪਾਪਾਂ ਦਾ ਪਲੜਾ ਭਾਰੀ ਹੋਵੇ ਤਾਂ ਮਨੁੱਖ ਮਾੜੇ ਪਾਸੇ ਤੁਰ

ਜਿਤਨਾ ਡਰ ਇਸ ਵੇਲੇ ਮਿਰਗ ਨੂੰ ਲੱਗਿਆ, ਹਿਰਨ ਨੂੰ ਲੱਗਿਆ, ਉਸ ਤੋਂ ਕਈ ਗੁਣਾ ਵੱਧ। ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਕੌਤਕ ਵੇਖ ਕੇ ਦਰਬ ਗਏ। ਆਖਿਆ, ਐ ਮੇਰੇ ਮਨ, ਤੂੰ ਵੀ ਤਾਂ ਸੰਸਾਰ ਰੂਪੀ ਖੇਤੀ ਵਿਚ ਇਵੇਂ ਛਲਾਂਗਾ ਮਾਰਦੇ, ਮਨ ਮਾਨੀਆਂ ਕਰਦੇ, ਆ ਵੇਖ ਕਿਵੇਂ ਫਸ ਗਿਆ। ਤੂੰ ਵੀ ਪਦਾਰਥਾਂ ਵਿਚ ਫਸਿਆ ਹੋਇਆ ਤੇ ਕਿਸੇ ਵੇਲੇ ਜੰਮ ਆ ਕੇ ਪਕੜ ਲਈ। ਇਸ ਲਈ ਜੋ ਵਾਹਿਗੁਰੂ ਨੇ ਤੈਨੂੰ ਹੱਕ ਦਿੱਤੇ ਨੇ, ਜੋ ਪਦਾਰਥ ਤੈਨੂੰ ਵਾਹਿਗੁਰੂ ਨੇ ਦਿੱਤੇ ਹਨ, ਉਹਨਾਂ ਵਿਚ ਹੀ ਭਲਾ ਮਨਾ, ਉਸ ਦਾ ਸ਼ੁਕਰਾਨਾ ਕਰ, ਉਸ ਦਾ ਸਿਮਰਨ ਕਰ। ਜਿਹੜੇ ਖਾਣੇ ਤੈਨੂੰ ਵਾਹਿਗੁਰੂ ਨੇ ਬਖਸ਼ੇ ਹਨ, ਉਹ ਛੱਕ ਕੇ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮੈਂ। ਐਸੇ ਖਾਣੇ ਨਾ ਖਾ ਜਿਹੜੇ ਤੈਨੂੰ ਨਰਕਾਂ ਦਾ ਮੂੰਹ ਵਿਖਾਣ। ਐਸੇ ਪਦਾਰਥਾਂ ਦੀ ਵਰਤੋਂ ਨਾ ਕਰ ਜਿਹੜੀ ਤੈਨੂੰ ਨਰਕ ਦੇ ਬੂਹੇ ਤੱਕ ਪਹੁੰਚਾ ਦੇਵੇ। ਯਾਦ ਰੱਖ, ਨਹੀਂ ਤੇ ਲੇਖਾ ਦੇਣਾ ਪਵੇਗਾ। ਜਮਾਂ ਦੀ ਮਾਰ ਤੂੰ ਸਹਾਰ ਨਾ ਸਕੇਗਾ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਤੂੰ ਸੁਣ ਹਰਨਾ ਕਾਲਿਆ, ਕੀ ਵਾਰੀ ਏ ਰਾਤਾ ਰਾਮ। ਇਹ ਵਾਰੀ ਹੈ ਸੰਸਾਰ ਦੀ, ਤੇ ਜਿਹੜੇ ਭਾਈ ਸੰਸਾਰ ਵਿਚ ਖਚਤ ਹੋ ਗਏ ਉਹ ਅਤ ਦੁਖੀ ਹਨ। ਹਜ਼ੂਰ ਦਾ ਬਚਨ ਹੈ ਕਿ ਜਿਹੜੇ ਸੰਸਾਰ ਵਿਚ ਖਚਤ ਹੋ ਗਏ ਹਨ, ਉਹਨਾਂ ਦਾ ਉਹ ਹਾਲ ਹੋਵੇਗਾ ਜਿਵੇਂ ਕੜਾਇਆ ਤੇਲ ਦਾ ਭਰ ਕੇ ਅੱਗ ਤੇ ਰੱਖੀਦਾ ਤੇ ਕਿਵੇਂ ਤਪਦਾ ਉਹ ਤੇਲ। ਆਖਿਆ, ਤੇਰਾ ਵੀ ਮਨ ਇਸੇ ਤਰ੍ਹਾਂ ਜਲਦਾ ਬਲਦਾ ਹੀ ਰਹੇਗਾ ਸਾਰੀ ਉਮਰ। ਤੈਨੂੰ ਸੁਖ ਨਹੀਂ ਪ੍ਰਾਪਤ ਹੋ ਸਕਦੇ ਜੇ ਤੂੰ ਮਾਇਆ ਵਿਚ ਖਚਤ ਹੋ ਜਾਏਗਾ, ਕਿਉਂਕਿ ਇਹ ਬਿਖ ਫਲ ਮਿੱਠਾ ਚਾਰ ਦਿਨ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਇਹ ਸੰਸਾਰ ਜ਼ਹਿਰ ਹੈ। ਪਹਿਲਾਂ ਤਾਂ ਬੜਾ ਤੈਨੂੰ ਮਿੱਠਾ ਫਲ ਲੱਗਦਾ ਸੰਸਾਰ ਦਾ, ਤੂੰ ਮਨ ਮਾਨੀਆਂ ਕਰਦਾ, ਉਹ ਵੀ ਕਰ ਲਵਾਂ, ਆਹ ਵੀ ਕਰ ਲਵਾਂ, ਕੋਈ ਕੰਮ ਰਹਿ ਨਾ ਜਾਵੇ ਜਿਹੜਾ ਮੈਂ ਨਾ ਕਰਾਂ, ਉਹ ਸਵਾਦ ਵੀ ਚੱਕ ਲਵਾਂ, ਆਹ ਵੀ ਚੱਕ ਲਵਾਂ, ਕੋਈ ਸਵਾਦ ਰਹਿ ਨਾ ਜਾਵੇ। ਹਜ਼ੂਰ ਕਹਿੰਦੇ ਨੇ ਇਹ ਜ਼ਹਿਰ ਹਨ ਜਿਹੜੇ ਸੰਸਾਰਕ ਪਦਾਰਥ ਹਨ। ਇਹ ਬਿਖ ਫਲ ਮਿੱਠਾ ਚਾਰ ਦਿਨ, ਕੁਝ ਦਿਨ ਮਿੱਠਾ ਲੱਗਦਾ ਤੇ ਪਤਾ ਉਦੋਂ ਲੱਗਦਾ ਜਦੋਂ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਊਠ ਖਲੋਏ ਰੋਗ। ਜਦੋਂ ਰੋਗੀ ਹੋ ਜਾਂਦਾ ਮਨੁੱਖ ਤੇ ਫਿਰ ਉਸ ਦਾ ਹਰ ਸਾਹ ਦੁਖੀ ਹੋ ਜਾਂਦਾ। ਉਚਾਰਨ ਕਰੋ ਸ੍ਰੀ ਮੌਤ ਨੂੰ ਮੰਗਦਾ ਤੇ ਨਹੀਂ ਆਉਂਦੀ, ਏਡਾ ਦੁਖੀ ਕਿਉਂ ਭਾਈ? ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਹੈ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਉਹ ਹਰ ਵੇਲੇ ਤਪਦੇ ਰਹੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਬਿਖ ਫਲ ਮਿੱਠਾ ਚਾਰ ਦਿਨ, ਫਿਰ ਹੋਵੇ ਤਾਤਾ ਰਾਮ, ਤੂੰ ਸੁਣ ਹਰਣਾ ਕਾਲਿਆ, ਕੀ ਵਾਰੀਏ ਰਾਤਾ ਰਾਮ। ਬਿਖ ਫਲ ਮਿੱਠਾ ਚਾਰ ਦਿਨ, ਫਿਰ ਹੋਵੇ ਤਾਤਾ ਰਾਮ, ਫਿਰ ਹੋਏ ਤਾਤਾ ਖਰਾ ਮਾਤਾ, ਨਾਮ ਬਿਨ ਪ੍ਰਤਾਪ ਹੈ, ਪਛਤਾਵਾ ਹੀ ਰਹਿ ਜਾਏਗਾ। ਉਹ ਜੇਬ ਸ਼ਾਇਰ ਦੇਹ ਲਹਿਰੀ ਬਿਜੁਲ ਜਿਵੇਂ ਚਮਕੇ। ਆਖਿਆ, ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਕਦੇ ਇੱਕ ਥਾਂ ਨਹੀਂ ਰਹਿੰਦੀਆਂ, ਬਿਜਲੀ ਚਮਕਦੀ ਹੈ ਝਟਕੂ, ਫਿਰ ਪਤਾ ਨਹੀਂ ਕਿਧਰੇ ਚਲੀ ਜਾਂਦੀ ਹੈ। ਦੁਨੀਆਂ ਦੇ ਸੁੱਖ ਵੀ ਇਸੇ ਤਰ੍ਹਾਂ ਝਲਕੀਆਂ ਵਿਖਾਉਂਦੇ ਹਨ। ਸੱਚਾ ਸੁੱਖ ਤਾਂ ਪਰਮੇਸ਼ਰ ਦੇ ਸਿਮਰਨ ਦਾ ਜਿਹੜਾ ਤੂੰ ਕਰਨਾ ਹੈ। ਹਰ ਬਾਜ ਰਾਖਾ ਕੋਈ ਨਾਹੀਂ, ਸੋਏ ਤੁਝੇ ਬਿਸ਼ਾਰਿਆ, ਹਰੀ ਦੇ ਸਿਮਰਨ ਤੋਂ ਬਿਨਾਂ ਤੇਰੀ ਰਾਖੀ ਕਿਸੇ ਨਹੀਂ ਕਰਨੀ, ਤੇਰੀ ਸਹਾਇਤਾ ਕਿਸੇ ਨਹੀਂ ਕਰਨੀ। ਇੱਕ ਪਰਮੇਸ਼ਰ ਦਾ ਨਾਮ ਹੀ ਤੇਰੀ ਸਹਾਇਤਾ ਕਰੇਗਾ, ਉਹੋ ਹੀ ਤੂੰ ਵਿਸਾਰ ਕੇ ਬਹਿ ਗਏ। ਖਾਣਾ ਪੀਣਾ ਹੱਸਣਾ ਸੌਣਾ ਇਹ ਕੰਮ ਤੈਨੂੰ ਚੇਤੇ ਰਹਿ ਗਏ। ਸਿਮਰਨ ਕਰਨਾ ਸੀ ਤੂੰ ਪ੍ਰਭੂ ਦਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰ ਦੋ, ਇਹ ਅੰਮ੍ਰਿਤ ਫਲ ਹੈ ਤੇਰੇ ਲਈ। ਤੇਰਾ ਲੋਕ ਵੀ ਸੌਰਦਾ, ਪਰਲੋਕ ਵੀ ਸੌਰ ਜਾਂਦਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ ਹਰ ਬਾਜ ਰਾਖਾ ਕੋਈ ਨਾ।

ਸੰਤ ਗੁਰੂ ਨਾਨਕ ਪਾਤਸ਼ਾਹ ਬੈਠੇ ਹਨ ਇੱਕ ਸਰੋਵਰ ਦੇ ਕਿਨਾਰੇ ਤੇ। ਇਹ ਸੁਕਾਲ ਸਰੋਵਰ ਹੈ, ਜਿਸ ਸਰੋਵਰ ਤੇ ਕਾਈ ਆ ਜਾਂਦੀ ਹੈ, ਕਵਲ ਫੁੱਲ ਪੈਦਾ ਹੁੰਦੇ ਹਨ, ਐਸੇ ਸਰੋਵਰ ਦੇ ਕਿਨਾਰੇ ਤੇ ਬੈਠੇ ਸਨ ਤੇ ਕੀ ਤੱਕਿਆ, ਭਵਰਾ ਆ ਕੇ ਬੈਠਾ ਕਮਲ ਫੁੱਲ ਤੇ, ਕੈਸਾ ਰਸ ਲੈ ਰਿਹਾ ਤੇ ਘੂੰ ਘੂੰ ਕਰ ਰਿਹਾ, ਕਦੇ ਉਸ ਫੁੱਲ ਤੇ ਬੈਠਦਾ, ਕਦੇ ਉਸ ਤੇ ਬੈਠਦਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੀ ਤੱਕਿਆ, ਜਦੋਂ ਸੂਰਜ ਅਸਤ ਹੋ ਗਿਆ, ਰਾਤ ਪੈਣ ਲੱਗੀ, ਇਹ ਭਵਰਾ ਬੈਠਾ ਸੀ ਕਮਲ ਫੁੱਲ ਤੇ, ਕਮਲ ਫੁੱਲ ਬੰਦ ਹੋ ਗਿਆ ਤੇ ਵਿੱਚੇ ਹੀ ਇਸ ਦੀ ਮੌਤ ਹੋ ਗਈ, ਅੰਤ ਹੋ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਇਹ ਨਜ਼ਾਰਾ ਵੇਖ ਕੇ ਕਹਿਣ ਲੱਗੇ, ਐ ਭਵਰ ਰੂਪੀ ਮੇਰੇ ਮਨ, ਤੂੰ ਵੀ ਤਾਂ ਸੰਸਾਰ ਵਿੱਚ ਇਵੇਂ ਖਚਿਤ ਹੋਇਆ, ਤੂੰ ਵੀ ਤਾਂ ਧਨ ਦੌਲਤ ਪਦਾਰਥਾਂ ਦਾ ਲੋਭੀ ਹੈ, ਆਵੇਖ ਜਿਵੇਂ ਭੌਰੇ ਨੇ ਲੋਭ ਕੀਤਾ ਵਿੱਚ ਹੀ ਮਰ ਗਿਆ, ਤੂੰ ਵੀ ਸੰਸਾਰ ਵਿੱਚ ਇਵੇਂ ਹੀ ਚਲਾ ਜਾਏਗਾ। ਪਰਮੇਸ਼ਰ ਦੇ ਨਾਮ ਦਾ ਲੋਭ ਕਰ ਜੇ ਕਰਨਾ ਤਾਂ, ਪਰਮੇਸ਼ਰ ਦੇ ਸਿਮਰਨ ਦਾ ਲੋਭ ਕਰ ਵਾਈ ਜੇ ਕਰਨਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਭਵਰਾ ਫੂਲ ਭਵੰਤਿਆ ਦੁੱਖ ਅਤ ਭਾਰੀ ਰਾਮ, ਤੂੰ ਪਾਉਂਦਾ ਰਿਹਾ ਵਾਸ਼ਨਾ ਦਾ ਲੋਭੀ, ਤੂੰ ਫਿਰਦਾ ਹੀ ਰਿਹਾ। ਇਸੇ ਤਰ੍ਹਾਂ ਸਾਡੀ ਅਵਸਥਾ ਹੈ, ਅਸੀਂ ਵੀ ਸੰਸਾਰ ਵਿੱਚ ਆ ਕੇ ਪਾਉਂ ਰਹੇ ਹਾਂ, ਆਪਣੇ ਧੰਦਿਆਂ ਵਿੱਚ ਭੱਜ ਰਹੇ ਹਾਂ, ਸਵੇਰ ਤੋਂ ਸ਼ਾਮ ਤੱਕ ਸਾਨੂੰ ਪਰਮੇਸ਼ਰ ਦਾ ਨਾਮ ਨਹੀਂ ਚੇਤੇ ਆਉਂਦਾ। ਇਹੀ ਚੇਤੇ ਹੈ ਕਿ ਉੱਥੇ ਚਲੇ ਜਾਈਏ, ਆਦਰ ਕਰ ਲਈਏ, ਉਹ ਕਰ ਲਈਏ, ਕੋਈ ਪਦਾਰਥ ਪ੍ਰਾਪਤ ਹੋ ਜਾਏ, ਕਿਤੇ ਧਨ ਦੌਲਤ ਦਾ ਨਫਾ ਹੋ ਜਾਵੇ। ਬਸ ਇਹੀ ਸਾਡੀ ਦੁਨੀਆਂ ਦੀ ਪੈਸੇ ਦੀ ਦੌੜ ਹੈ, ਜਿਸ ਨੂੰ ਦੌੜਦਿਆਂ ਦੌੜਦਿਆਂ ਮਨੁੱਖ ਇੱਕ ਦਿਨ ਤੈਅ ਪੈਂਦਾ, ਮਿੱਟੀ ਦੀ ਦੇਰੀ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ, ਕਹਿ ਰਹੇ ਹਨ, ਭਵਰਾ ਫੂਲ ਭਵੰਤਿਆ ਦੁੱਖ ਅਤ ਭਾਰੀ ਰਾਮ, ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ ਰਾਮ, ਵਿਚਾਰ ਸਤਿਗੁਰ ਮੁਝੇ ਪੁੱਛਿਆ ਭਵਰ ਬੇਲੀ ਰਾਤੋ, ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤੋ, ਜਬ ਜਮ ਜਗ ਬਾਧਾ ਖਾਏ ਚੋਟ, ਕਿਉਂਕਿ ਜਪਿਆ ਨਹੀਂ ਧੰਦਿਆਂ ਵਿੱਚ ਰੁਝਿਆ ਰਿਹਾ, ਹੁਣ ਜਮ ਨੇ ਆ ਕੇ ਪਕੜ ਲਿਆ ਤੇ ਫਿਰ ਜਮ ਕਾ ਡੰਡ ਮੂੰਡ ਮੇ ਲਾਗੇ, ਕਹਿਤ ਕਬੀਰ ਤਬ ਹੀ ਨਰ ਜਾਗੇ। ਹੁਣ ਜਾਗ ਆਈ, ਹੁਣ ਹੋਸ਼ ਆਈ ਕਿ ਕਿਤਨੇ ਅਮੋਲਕ ਸਵਾਸ ਮੈਂ ਧੰਦਿਆਂ ਵਿੱਚ ਉਜਾੜ ਕੇ ਆ ਗਿਆ। ਇਸ ਲਈ ਜਮ ਮਗ ਬਾਧਾ, ਜਿਹੜੇ ਜਮ ਨੇ ਬੰਨ ਲਿਆ ਖਾਏ ਚੋਟਾਂ, ਫਿਰ ਸਜ਼ਾ ਮਿਲੀ ਕੋਰੜਿਆਂ ਦੀ, ਸ਼ਬਦ ਬਿਨ ਬੇਤਾ ਲਿਆ, ਗੁਰੂ ਕੀ ਬਾਣੀ ਨਾਲ ਪਿਆਰ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਮਿਹਰ ਕਰ ਰਹੇ ਹਨ, ਕਹਿ ਰਹੇ ਹਨ, ਸੱਚ ਕਹੇ ਨਾਨਕ ਚੇਤ ਰੇ ਮਨ, ਮੈਂ ਤੈਨੂੰ ਸੱਚ ਕਹਿ ਰਿਹਾ ਕਿ ਸਿਮਰਨ ਕਰ, ਜੇ ਆਪਣਾ ਉਧਾਰ ਚਾਹੁੰਦਾ, ਆਪਣਾ ਭਲਾ ਚਾਹੁੰਦਾ, ਸੰਸਾਰ ਤੇ ਆਉਣਾ ਸਫਲਾ ਚਾਹੁੰਦਾ, ਤਾਂ ਸਤ ਸੰਗਤ ਵਿੱਚ ਬਹਿ ਕੇ ਜਪ ਸ੍ਰੀ ਵਾਹਿਗੁਰੂ। ਸੱਚ ਕਹੇ ਨਾਨਕ ਚੇਤ ਰੇ ਮਨ, ਮਵਰੇ ਮਰੇ ਭਵਰਾ ਕਾਲਿਆ, ਉਪਾਈ ਨਹੀਂ ਤੇ ਸੰਸਾਰੀ ਧੰਦਿਆਂ ਵਿੱਚ ਐਵੇਂ ਹੀ ਮਰ ਜਾਏਗਾ। ਜਾਗ, ਸਾਡੀ ਸੁੱਤੀ ਹੋਈ ਸੁਰਤ ਨੂੰ ਜਗਾ ਰਹੇ ਹਨ ਗੁਰੂ ਨਾਨਕ ਸਾਹਿਬ ਜੀ।

ਮਿਹਰ ਕਰੇਗਾ ਉਹਦੀ ਰਜਾ ਵਿੱਚ ਜੋ ਕੁਝ ਮਾਲਕ ਦੇਵੇਗਾ ਉਹ ਸਬਰ ਤੇ ਸੰਤੋਖ ਨਾਲ ਛਕਾਂਗੇ। ਮਹਾਰਾਜ ਝੂਠੀ ਗੱਲ, ਮੇਰਾ ਤਾਂ ਤੁਰਨਾ ਹੀ ਮੁਹਾਲ ਹੈ। ਸਿੱਧੀ ਗੱਲ, ਕੀਰਤਨ ਹੋ ਗਿਆ, ਹੁਣ ਪ੍ਰਸ਼ਾਦਾ ਚਾਹੀਦਾ, ਡਾਢੀ ਭੁੱਖ ਲੱਗੀ। ਹਜ਼ੂਰ ਕਹਿਣ ਲੱਗੇ ਮਰਦਾਨੇ ਆ, ਘਾਬਰ ਨਾ, ਨਿਰੰਕਾਰ ਰੋਟੀ ਦੇਵੇਗਾ। ਮਹਾਰਾਜ ਕਦ ਦੇਵੇਗਾ? ਆਖੋ ਸ੍ਰੀ ਵਾਹਿਗੁਰੂ, ਕਈ ਦਿਨ ਹੋ ਗਏ ਰੋਟੀ ਦਾ ਮੂੰਹ ਹੀ ਨਹੀਂ ਵੇਖਿਆ, ਤੱਕੀ ਨੀ ਰੋਟੀ ਕਿਉਂ ਜੀ, ਐਵੇਂ ਕਿਵੇਂ ਕੀਰਤਨ ਹੋ? ਹਜ਼ੂਰ ਕਹਿਣ ਲੱਗੇ ਮਰਦਾਨੇ, ਕੋਈ ਨੀ, ਉਦਾਸ ਨਾ ਹੋ, ਰੋਟੀ ਰੱਬ ਦੇਵੇਗਾ, ਪਰ ਅਜੇ ਸਬਰ ਕਰ। ਮਹਾਰਾਜ ਮੇਰੇ ਤੋਂ ਸਬਰ ਨਹੀਂ ਜੀ ਹੁੰਦਾ, ਇਹ ਪਿਆ ਜੇ ਰਬਾਬ, ਜਾਂ ਤਾਂ ਰੋਟੀ ਦਿਓ ਨਹੀਂ ਤਾਂ ਮੈਨੂੰ ਆ ਗਿਆ ਦਿਓ। ਆਖੋ ਸ੍ਰੀ ਵਾਹਿਗੁਰੂ, ਮੇਰੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਮਰਦਾਨੀਆਂ ਨੂੰ ਫਿਰ ਪਿਆਰ ਨਾਲ ਕਹਿੰਦੇ, ਫਿਰ ਸਤਿਕਾਰ ਨਾਲ ਕਹਿੰਦੇ ਹਨ, ਮਰਦਾਨੀਆਂ ਤੂੰ ਚੜ੍ਹਦੀਆਂ ਗੱਲਾਂ ਚ ਰਹੋ। ਮਹਾਰਾਜ ਬੜਾ ਚਿਰ ਚੜ੍ਹਦੀਆਂ ਗੱਲਾਂ ਚ ਰਿਹਾ, ਹੁਣ ਨਹੀਂ ਰਿਹਾ ਜਾਂਦਾ ਰੋਟੀ ਚ। ਹਜ਼ੂਰ ਕਹਿਣ ਲੱਗੇ ਮਰਦਾਨੇ, ਇੱਥੇ ਤਾਂ ਪ੍ਰਬੰਧ ਨਹੀਂ ਹੋ ਸਕਦਾ। ਮਰਦਾਨੇ ਨੇ ਕਿਹਾ, ਮਹਾਰਾਜ ਇਹ ਪ੍ਰਬੰਧ ਨਹੀਂ ਹੋ ਸਕਦਾ, ਇਹ ਪਿਆ ਜੇ ਰਵਾਜ ਤੇ ਮੈਨੂੰ ਛੁੱਟੀ। ਮਰਦਾਨੀਆਂ ਦੇਖ ਲੈ ਤੇਰੀ ਮਰਜ਼ੀ, ਕਿੱਥੇ ਆਇਆ ਸਾਂ ਕਰੋ, ਕਿੱਥੇ ਹੀ ਜਾਂਦੇ। ਮਹਾਰਾਜ ਜਾਂਦੇ ਤਾਂ ਸਹੀ, ਆਪ ਤੁਸੀਂ ਛਕਦੇ ਛਕਾਉਂਦੇ ਪਤਾ ਨੀ, ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ ਹੈ, ਪਰ ਮੈਨੂੰ ਤਾਂ ਡਾਢੀ ਲੱਗੀ ਹੋਈ। ਆਖਿਰਕਾਰ ਪਿਆਰੀ ਸਾਧ ਸੰਗਤ, ਅੱਜ ਮਰਦਾਨੇ ਨੇ ਭੁੱਖ ਦੇ ਦੁੱਖ ਵਜੋਂ ਕਈ ਤਰ੍ਹਾਂ ਦੇ ਜਵਾਬ ਸਵਾਲ ਵੀ ਹਜ਼ੂਰ ਨਾਲ ਕੀਤੇ, ਆਖਿਰਕਾਰ ਜਵਾਬ ਦੇ ਕੇ ਤੁਰ ਪਿਆ। ਆਖੋ ਸ੍ਰੀ ਵਾਹਿਗੁਰੂ, ਪਹਿਲਾਂ ਇਹਨੇ ਕਲੀਅਰ

داتا جی، پہلا مسئلہ ہی روٹی کا، نہیں تو روٹی کھوال نہیں تو دے دے جواب، جواب دے دے آخرکار، جواب دے کے مردانہ تر حضور نے کیا مردانے جلال چرو حکم چرو، مہاراج بڑا چر حکم منیا ہوں نہیں میرے کو رہا جانا، مردانہ تر پیا بھول گیا مردانے نو او بچن، ایک ویری اگے بھی حکم موڑے سی آخو استری والے اگے بھی موڑے سی، حضور ایک تھان پہ گئے مردانے نے کیرتن کیتا، ایتھے بھی یہی مسئلہ، حضور کہنے لگے مردانے سامنے شہر ہے ایتھے جا کے روٹی کھا لے، بابا میرے کول کچھ نہیں، حضور کہنے لگے چک لے ٹکا آخو استری والے، بابا ٹکے نال کی بنے گا، مردانے تو لے تو جا لے کے چلا، جس لئے شہر پہنچے چنگا رونکیلا شہر، سوچیا کہ دیوا ٹکا، تو پہلا ہی جا کے مردانہ کرانے والی دکان سے اتے کھڑو گیا، خیال آیا بھی اج بدام ہی چھکی آخو سری بھائی جی، کئی دن ہو گئے گلا بڑا خشک ہوا، یہ کیا بھائی بدام کی بات، دکاندار نے کیا ٹکے شیر تے کھنڈ یہ بھی ٹکے شیر تے مرچا یہ بھی ٹکے شیر، مردانے نے سوچیا بھی چنگا بندہ ہے پردیسیاں نال مخول کرد ہے، سوچیا بھی بلاس کرد ہے، مردانہ دوجی دکان تے چلا گیا، اے سی فروٹاں دی دکان، سونے سونے کیلے ڈیسی آنکھوں سے جو آئے پیسہ ٹوکریاں ساڈے ڈیسی تے کرسیاں تے بیٹھے ہوندے ہیں تے ایتھے ٹوکریاں تے وچ پتے ہوندے ہیں، تو پیاری ساتھ سنگت کیلے وال ویکھیا، سیبا وال تکیا، ہور وی کئی طرح دے فروٹ انگوراں وال ویکھے، مردانے نے پوچھا کیوں بھائی بھلے لوگ یہ انگور کی بات دے ہیں، اس نے کیا ٹکے شیر سیب یہ بھی ٹکے شیر تے کیلے یہ نے کیا بھی ٹکے شیر، مردانے نے کیا اتنے سارے ہی وہ بندے ہیں کسی کے دل چڑھے میں نہیں آتا کہ میں پردیسی ہاں، جس چیز کی مینو اچھا ہے یہ مینو دین، مردانہ تیجی دکان تے چلا گیا، اے دکان کس دی سی حلوائی، شام دا ٹائم سی گرم گرم جلیبیاں نکل رہی ہیں، سر مردانی نے ویکھیا بھوک ڈاڈی لگی ہوئی سی، منہ پانی پہرایا نیڑے پہنچیا، سوچیا بھی حلوائی ہے تاں پلا لوگ سیدھا سادھا جاپدا ہے اے نہیں ماحول کرے گا، نیڑے جا کے کیوں بھائی اے جلیبیاں کی پا دینا، حلوائی نے کیا ٹکے شیر آپ خوش نہیں لائی، تے گلاب جامن اے بھی ٹکے شیر ہی ہے نا، رسگلے یہ بھی کوئی پا ہے، مردانے نے کیا بھی اندروں پہ تین کہ اوپروں اوپر آپ خوش نہیں لگے، نہیں اندروں کہہ رہی ہیں لے پھر ٹکا تے دے شیر جلیبیاں، جلیبیاں شیر لے کے گرم گرم جس نے کھا دیا بڑا سواد آیا، واپس آ گئے آ کے حضور دے چرنا پہ متھا ٹیکیا، حضور کہنے لگے مردانے آج بڑا خوش ہیں آپ خوش نہیں لائے، مہاراج تھی تو انتر جانی ہو نا، کدے کدے میرے دل دیا بھی بجھ لیں ہو، کیوں مردانے مہاراج یہ پڑا چنگا آ گیا ہے، یہ اسٹیشن اچھا ہے، اول تو اتنے چھ مہینے رہو نہیں تو تین مہینے کا ضرور رہو، کیوں مردانے سچے پاتشاہ کمال کی گل ہے، تھی ایک ٹکا دیتا ہے میں بازار چ گیا جیڑی چیز پوچھا وہی ٹکے سیر، اتنے ہر ایک چیز ٹکے سیر، بابا موجیاں لگی ہیں دو چار ٹکے روز دے دیا کرو تے میرا کام بھی چنگا بن جائے گا، اے سدے پادشاہ پھر کیرتن ہوں دو بجے سنایا کراں گا، کوئی اینڈ جڑا بڑا اچھا ہے، کیونکہ گرو نانک دے باپو دی گودی پیچھا ہسیا بھی کرو پر گرو نانک دے پیار چ ہسیا کرو، گرو نانک دے پیار چ ہسنا بھی ماڑا نہیں ہے تے گرو نانک دے پیار چ رونا بھی ماڑا نہیں ہے، کوئی رونا کیڑا ماڑا ہے، دنیا داری دا رونا ماڑا ہے، جی گرو نانک دے پیار چ کوئی روندا ہے بھائی او دا ایک ایک اتھرو جڑا ہے او دھرتی تے نہیں ڈگدا گرو نانک دے چرنا تے ڈگدا،
ਵਲੇਵੇ ਕਾਰਨ ਬਾਬਾ ਰੋਈਏ, ਹਜ਼ੂਰ ਬਾਣੀ ਦੁਆਰਾ ਫਰਮਾਉਂਦੇ, ਦੁਨੀਆਦਾਰੀ ਦਾ ਰੋਣਾ ਨਾ ਰੋਇਆ ਕਰੋ, ਅੱਥਰੂ ਬੜੇ ਕੀਮਤੀ ਹਨ, ਇਹਨਾਂ ਸੁੱਚੇ ਮੋਤੀਆਂ ਨੂੰ ਕੌਡੀਆਂ ਦੇ ਪਾ ਜਾਇਆ ਨਾ ਕਰਿਆ ਕਰੋ। ਜੇ ਰੋਣ ਵਾਸਤੇ ਚਿੱਤ ਕਰੇਗੀ ਤਾਂ ਕਿਹੜਾ ਰੋਣਾ ਰੋਈਏ, ਵਲੇਵੇ ਕਾਰਨ ਬਾਬਾ ਰੋਈਏ, ਰੋਵਨ ਸਗਰ ਵਿਚਾਰੋ, ਨਾਨਕ ਰੋਣਾ ਬਾਬਾ ਜਾਣਗੇ ਜੇ ਰੋਵੇ ਲਾਏ ਪਿਆਰ। ਅੱਜ ਅੰਮ੍ਰਿਤ ਵੇਲੇ ਦੇ ਕੀਰਤਨ ਵਿੱਚ ਕਿਆ ਵੈਰਾਗ ਆ ਗਿਆ, ਵਾਲੀਆ ਸਾਹਿਬ ਰੋਣਾ ਕਿਆ ਵੈਰਾਗ, ਤੇਰੇ ਗੁਰੂ ਨਾਨਕ ਦੇ ਪਿਆਰ ਚ ਰੋਣਾ ਵੈਰਾਗ ਆ ਜਾਂਦਾ ਹੈ, ਪਿਆਰ ਦੀ ਪਹਿਲੀ ਮੰਜ਼ਿਲ ਹੀ ਰੋਣਾ ਹੈ ਪਿਆਰੀ ਸਾਸੀ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰਾ ਪ੍ਰਾਣ ਜਿਵਾਇਆ, ਹਾਂ ਰਹਿ ਨਾ ਸਕਾ ਦਿਨ ਦੇਖੇ ਪ੍ਰੀਤਮਾ, ਮੈਂ ਨੀਰ ਰਹੇ ਵੈ ਚੱਲੇ। ਪਰ ਇਹਨਾਂ ਮੰਜ਼ਿਲਾਂ ਨੂੰ ਕੋਈ ਪਿਆਰ ਵਾਲਾ ਹੀ ਸਮਝਦਾ। ਮਹਾਂਪੁਰਸ਼ ਕਹਿੰਦੇ ਸਨ ਜਿੱਦਾਂ ਕੋਈ ਮਰ ਜਾਵੇ ਨਾ ਘਰ ਦਾ ਬੰਦਾ, ਰੋਂਦੇ ਸਾਰੇ ਹਨ ਪਰ ਉਹਦੀ ਤਾਂ ਵੱਖਰੀ ਨਿਕਲਦੀ, ਰੋਂਦੇ ਸਾਰੇ ਰਿਸ਼ਤੇਦਾਰ ਆਂਢੀ ਗੁਆਂਢੀ ਵੀ ਰੋਂਦੇ ਸਨ ਪਰ ਉਹਦੀ ਤਾਂ ਵੱਖਰੀ ਹੈ। ਜਿਹਦੇ ਮਨ ਨੂੰ ਲੱਗੀ ਹੈ ਪਿਆਰੇ, ਉਹਦਾ ਜੀਵਨ ਹੀ ਵੱਖਰਾ ਹੈ। ਕੋਈ ਕੁਝ ਕਹਿੰਦਾ ਹੋਵੇਗਾ ਸਵੇਰੇ, ਕੋਈ ਕੁਝ ਕਹਿੰਦਾ ਹੋਵੇਗਾ, ਪਰ ਨਹੀਂ, ਉਹ ਕੋਈ ਗੁਰੂ ਨਾਨਕ ਦਾ ਵੈਰਾਗ ਆ ਗਿਆ। ਸਾਖੀ ਤਕਰੀਬਨ ਉਹ ਜੀ ਚਾਹੀ ਜੋ ਬਾਬਿਆਂ ਦੇ ਮੁਖਾਰ ਪਿੰਨ, ਤੂੰ ਉਹਨਾਂ ਨੇ ਵੀ ਕਈ ਵਾਰੀ ਸੁਣ ਲਵੇ। ਬਾਬਾ ਜੀ ਦੇ ਵਸਾਏ ਹੋਏ ਹਨ ਵਾਲੀਆ ਸਾਹਿਬ, ਤਾਂ ਪਿਆਰੀ ਸਾਧ ਕਿਆ ਵੈਰਾਗ ਆਇਆ, ਮਨ ਉਸ ਵੇਲੇ ਧਰਤੀ ਵੀ ਰੋ ਰਹੀ ਸੀ ਆਖੋ ਸ੍ਰੀ ਕਾਲ। ਪਿਆਰ ਦਾ ਰੋਣਾ ਗੁਰੂ ਨਾਨਕ ਰੀਝ ਰਿਹਾ ਸੀ, ਤੁਹਾਡੇ ਅੱਖਾਂ ਵਿੱਚ ਵੀ ਅਥਰੂ ਚੋ ਰਹੇ, ਇਹ ਪਿਆਰ ਦਾ ਰੋਣਾ। ਜੇ ਕਦੇ ਅੱਖਾਂ ਭਿੱਜ ਜਾਂਦੀਆਂ ਗੁਰੂ ਨਾਨਕ ਦੇ ਪਿਆਰ ਚ, ਤਾਂ ਸ਼ੁਕਰ ਕਰਿਆ ਕਰੋ, ਦਾਦਾ ਤੇਰੀਆਂ ਮਿਹਰਾਂ ਹੋਈਆਂ, ਤੇਰੇ ਪਿਆਰ ਚ ਮਨ ਰੋਇਆ ਹੈ। ਯਾਦ ਰੱਖੋ ਗੁਰੂ ਨਾਨਕ ਦੇ ਪਿਆਰ ਦਾ ਰੋਣਾ ਜ਼ਾਇਆ ਨਹੀਂ ਜਾਏਗਾ, ਆਖੋ ਸ੍ਰੀ ਵਾਲ ਜ਼ਾਇਆ ਨਹੀਂ ਜਾਏ। ਗੁਰੂ ਨਾਨਕ ਦੇ ਵੈਰਾਗ ਵਿੱਚ ਕਿਆ ਸਵੇਰੇ ਵੈਰਾਗ ਆਇਆ, ਤਾਂ ਕੋਈ ਮਤ ਖਿਆਲ ਕਰੇ ਕਿ ਕੋਈ ਹੋਰ ਗੱਲ ਸੀ, ਨਹੀਂ, ਨਿਰੋਲ ਗੁਰੂ ਨਾਨਕ ਦਾ ਵੈਰਾਗ, ਗੁਰੂ ਨਾਨਕ ਦਾ ਪਿਆਰ। ਅਰਦਾਸ ਕਰੀਏ ਸਾਨੂੰ ਵੀ ਅਰਦਾਸ ਕੀਤੀ, ਸਾਡੇ ਉੱਤੇ ਇਹ ਬਖਸ਼ਿਸ਼ ਹੋਵੇ। ਦੁਨੀਆਦਾਰੀ ਦਾ ਰੋਣਾ ਤਾਂ ਸਾਰੀ ਦੁਨੀਆਂ ਤੇ ਰੋਂਦੀ ਹੈ, ਧਨ ਕੋਲ ਨਹੀਂ ਹੈ ਤਾਂ ਲੋਕੀ ਰੋਂਦੇ ਨੇ, ਪੁੱਤਰ ਨਹੀਂ ਆਇਆ ਨਹੀਂ ਹੈ ਤਾਂ ਵੀ ਰੋਂਦੇ ਨੇ, ਜੇ ਹੋ ਗਿਆ ਨਲਾਇਕ ਹੋ ਗਿਆ ਤਾਂ ਵੀ ਦੁਨੀਆਂ ਰੋਂਦੀ ਹੈ। ਕਿਸੇ ਦੇ ਸਰੀਰ ਨੂੰ ਰੋਗ ਲੱਗ ਗਿਆ ਹੈ, ਕਿਸੇ ਦਾ ਕੰਮ ਕਾਰ ਨਹੀਂ ਚੱਲਦਾ, ਕਿਸੇ ਨੂੰ ਕੋਈ ਰੋਗ ਹੈ। ਬੇਨਤੀ ਕੀਤੀ ਸੀ ਨਾ ਪਰਸੋਂ, ਨਾਨਕ ਦੁਖੀ ਆ ਸਭ ਸੰਸਾਰ, ਫਿਰ ਸੋ ਸੁਖੀ ਆ ਜਿਸ ਨਾਮ ਆਧਾਰ। ਜੇ ਰੋਣਾ ਹੋਵੇ ਤਾਂ ਗੁਰੂ ਨਾਨਕ ਦੇ ਪਿਆਰ ਚ ਰੋਇਆ ਕਰ, ਨਾਨਕ ਰੋਣਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰ। ਹੱਸਣਾ ਹੈ ਤਾਂ ਗੁਰੂ ਨਾਨਕ ਦੇ ਪਿਆਰ ਚ, ਹੱਸਣ ਨੂੰ ਮਨੇ ਨਹੀਂ ਕੀਤਾ, ਬਾਣੀ ਚ ਆਇਆ ਪੂਰਾ ਸਤਿਗੁਰ ਸੇਵੀਏ ਪੂਰੀ ਹੋਵੇ ਜੁਗਤੇ, ਹੱਸਣ ਦੀਆਂ ਪਹਿਲਾਂ ਕੰਮ ਹੀ ਹੱਸਣ, ਪਰ ਫਜ਼ੂਲ ਹੱਸਣਾ ਨਾ ਹੋਵੇ, ਕੁਝ ਹੱਸਣਾ ਨਾ ਹੋਵੇ। ਜੇ ਗੁਰੂ ਨਾਨਕ ਦੇ ਪਿਆਰ ਚ ਬਾਬਾ ਜੀ ਕਹਿੰਦੇ ਹੱਸੋ ਵੀ ਖੇਲੋ ਵੀ, ਪਰ ਗੁਰੂ ਨਾਨਕ ਦੇ ਪਿਆਰ ਤੇ ਸਤਿਕਾਰ, ਹੱਸਦੇ ਹਾਂ ਖਲੰਦੇ ਹਾਂ ਚੰਗਾ ਖਾਓ, ਪਹਿਨਦੇ ਹਾਂ ਖਵਾਉਂਦੇ ਹਾਂ ਵਿੱਚੇ ਹੋਵੇ ਮੁਕਤ, ਪਰ ਪੂਰੀ ਜੁਗਤੀ ਕੋਲ ਹੋਵੇ। ਉਹ ਕਿਹੜੀ ਜੁਗਤੀ ਕੋ ਹੈ? ਗੁਰੂ ਨਾਨਕ ਦਾ ਪਿਆਰ, ਗੁਰੂ ਨਾਨਕ ਦਾ ਅਦਬ ਜੋ ਤੁਹਾਨੂੰ ਗੁਰੂ ਨੇ ਵਸਿਆ ਦਾਤ ਦਿੱਤੀ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀਵਾਸ ਬਾਬਾ, 3 ਮਹੀਨੇ ਦਾ ਪੜਾ ਇੱਥੇ ਜ਼ਰੂਰ ਕਰ, ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਤੋ ਮੇਰੇ ਅਰਸ਼ੀ ਦਾਤਾਰ ਨੇ ਸੱਚੇ ਨਲਕਾਰ ਧੰਨ ਗੁਰੂ ਨਾਨਕ ਨੇ ਕਿਹਾ ਮਰਦਾਨਿਆ, ਇੱਥੇ ਹਰ ਇੱਕ ਚੀਜ਼ ਟਕੇ ਸੇਰ ਹੈ। ਹਾਂ ਮਹਾਰਾਜ, ਬਦਾਮ ਵੀ ਟਕੇ ਸੇਰ ਹੈ ਤੇ ਘਿਓ ਵੀ ਟਕੇ ਸੇਰ ਹੈ ਤੇ ਮੈਂ ਪੁੱਛਿਆ ਮਰਚਾਂ ਉਹ ਵੀ ਟਕੇ ਸੇਰ। ਫਿਰ ਬਾਬਾ ਮੈਨੂੰ ਤਾਂ ਭੁੱਖ ਲੱਗੀ ਸੀ, ਮੈਂ ਤਾਂ ਜਲੇਬੀਆਂ ਦਾ ਸੇਰ ਖਾ ਕੇ ਆਇਆ ਖੁਦ ਹੀ। ਹਜ਼ੂਰ ਕਹਿਣ ਲੱਗੇ ਮਰਦਾਨਿਆ, ਜਿੱਥੇ ਹਰ ਇੱਕ ਚੀਜ਼ ਇੱਕੋ ਭਾਵ ਕਿਤਰੀ ਹੈ ਉੱਥੇ ਨਹੀਂ ਰਹਿਣਾ ਚਾਹੀਦਾ, ਆਖੋ ਜਿੱਥੇ ਲਾਲ ਤੇ ਕੌਡੀ ਪਾਲਟੀ, ਜਿੱਥੇ ਸੱਚ ਤੇ ਝੂਠ ਦੀ ਪਹਿਚਾਣ, ਜਿੱਥੇ ਬੁਰੇ ਤੇ ਭਲੇ ਨੂੰ ਨਹੀਂ ਵੇਖਿਆ ਜਾਂਦਾ, ਜਿੱਥੇ ਰਾਤ ਤੇ ਦਿਨ ਦਾ ਫਰਕ ਨਹੀਂ ਹੈ ਮਰਦਾਨੇ ਆ, ਜਿੱਥੇ ਗੁਰਮੁਖ ਤੇ ਮਨੁੱਖ ਦੀ ਪਹਿਚਾਣ ਨਹੀਂ ਹੈ ਉੱਥੇ ਨਹੀਂ ਰਹਿਣਾ ਚਾਹੀਦਾ, ਨਹੀਂ ਰਹਿਣਾ ਚਾਹੀਦਾ। ਜਿਸਨੇ ਲਾਲ ਦੀ ਪਰਖ ਨਹੀਂ ਕੀਤੀ, ਲਾਲ ਦੀ ਪਰਖ ਕੌਣ ਕਰਦੇ? ਪਾਰਖੂ, ਭਾਈ ਨੰਦ ਲਾਲ ਜੀ ਨੇ ਲਿਖਿਆ ਨਾ,

ਸੁੱਚੇ ਲਾਲ ਨੂੰ ਜ਼ਰੂਰੀ ਕਰ ਸਕਦੇ। ਕੀਰਤਨ ਦੇ ਸੋਹਣੇ ਲਾਲ ਨੂੰ ਭਾਈ ਗੁਰਸਿੱਖ ਪਰਖਦੇ ਨੇ, ਤੁਸੀਂ ਪਰਖ ਰਹੇ ਹੋ ਆਖਰ ਤਾਂ ਹੀ ਜੁੜੇ ਬੈਠੇ ਹੋਏ। ਪਰ ਮਰਦਾਨੇ ਆ ਜਿੱਥੇ ਇਸ ਚੀਜ਼ ਦੀ ਪਰਖ ਨਹੀਂ ਹੈ ਉੱਥੇ ਨਹੀਂ ਰਹਿਣਾ ਚਾਹੀਦਾ। ਮਹਾਰਾਜ ਮਸਾਂ ਮਸਾਂ ਇੱਕ ਚੰਗਾ ਸਟੇਸ਼ਨ ਆਇਆ ਸੀ ਤੇ ਤੁਸੀਂ ਉਪਰਾਮ ਹੀ ਹੋ ਗਏ, ਨਾ ਮਰਦਾਨੇ ਇੱਥੇ ਨਹੀਂ ਰਹਿਣਾ। ਬਾਬਾ ਫਿਰ ਤੁਸੀਂ ਜਾਣਾ ਤਾਂ ਜਾਓ, ਮੈਂ ਤਾਂ ਨਹੀਂ ਜਾਵਾਂਗਾ। ਖੁਸ਼ ਹੀ ਹੋਇਆ ਮਰਦਾਨੇ ਆ ਬਚਨ ਮੰਨ। ਮਹਾਰਾਜ ਫਿਰ ਮੰਨ ਲਵਾਂਗਾ, ਚੰਗਾ ਤੇਜ ਹਜ਼ੂਰ ਤੁਰ ਪਏ। ਮਰਦਾਨਾ ਪਦਾਰਥਾਂ ਦੇ ਲਾਲਚ ਆ ਕੇ ਗੁਰੂ ਤੋਂ ਗੁਰੂ ਨੂੰ ਜਵਾਬ ਦੇ ਕੇ ਇੱਥੇ ਰਹਿਣ ਲੱਗ ਗਏ। ਹਜ਼ੂਰ ਤੁਰੇ ਕਹਿਣ ਲੱਗਾ, ਮਹਾਰਾਜ ਅਨਵਾਕੁਰ ਜਗ੍ਹਾ ਹੈ, ਆਪ ਅੱਗੇ ਆ, ਤੁਸੀਂ ਲਿਆਂਦਾ ਹੈ, ਉਸ ਦਿਨ ਰਹਿ ਕੇ ਜਿੱਥੇ ਕਹੋਗੇ ਮੈਂ ਆ ਜਾਵਾਂਗਾ। ਹੁਣ ਤੁਸੀਂ ਕਿਰਪਾ ਤਾਂ ਕਰੋ ਵੀ ਦੋ ਚਾਰ ਟਕੇ ਤਾਂ ਰੋਜ਼ ਮਿਲਣ ਆਖੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿਣ ਲੱਗੇ, ਮਰਦਾਨੇ ਚੰਗਾ ਤੇ ਸੀ ਸਾਡੇ ਨਾਲ ਹੀ ਚੱਲਦਾ, ਪਰ ਤੇਰੀ ਮਰਜ਼ੀ ਹੈ, ਪਦਾਰਥਾਂ ਦੇ ਲਾਲਚ ਵਿੱਚ ਰਹਿਣ ਲੱਗਾ ਹੈ, ਜਗ੍ਹਾ ਚੰਗੀ ਨਹੀਂ ਹੈ, ਅੱਗੇ ਤੇਰੀ ਮਰਜ਼ੀ। ਮਹਾਰਾਜ ਤੁਸੀਂ ਚੱਲੋ ਮੈਂ ਆ ਜਾਵਾਂਗਾ ਆਖੋ ਸ੍ਰੀ ਵਾਹਿਗੁਰੂ। ਚੰਗਾ ਮਰਦਾਨੇ, ਟਕੇ ਤਾਂ ਤੈਨੂੰ ਮਿਲ ਜਾਣਗੇ, ਕੀਰਤਨ ਜੋ ਕਰਨ ਵਾਲਾ। ਹਜ਼ੂਰ ਚਲੇ ਗਏ, ਇਹ ਮਰਦਾਨਾ ਸ਼ਹਿਰ ਚ ਆ ਗਿਆ। ਗੁਰੂ ਦੇ ਬਚਨ ਦੁਆਰਾ ਚਾਰ ਪੰਜ ਟਕੇ ਰੋਜ਼ ਮਿਲ ਜਾਂਦੇ ਹਨ, ਫਿਰ ਕਦੇ ਜਲੇਬੀਆਂ, ਕਦੇ ਮਾਲ ਪੂੜੇ, ਕਦੇ ਬਦਾਮ, ਕਦੇ ਘਿਓ ਹੀ ਛਕ ਲੈਂਦਾ ਆਖੋ ਸ੍ਰੀ ਵਾਹਿਗੁਰੂ। ਥੋੜੇ ਸਮੇਂ ਦੇ ਅੰਦਰ ਹੀ ਮਰਦਾਨਾ ਮੋਟਾ ਤਾਜ਼ਾ, ਖੁਰਾਕ ਵੀ ਚੰਗੀ ਮਿਲ ਗਈ। ਇੱਕ ਦਿਨ ਅਚਾਨਕ ਹੀ ਪਿਆ ਜੀ ਸਾਧ ਸੰਗਤ, ਕਿਸੇ ਦਾ ਮਕਾਨ ਡਿੱਗ ਪਿਆ, ਮਕਾਨ ਦੇ ਹੇਠਾਂ ਇੱਕ ਆਦਮੀ ਆ ਕੇ ਮਰ ਗਏ। ਜਿਨ੍ਹਾਂ ਦਾ ਆਦਮੀ ਮਰਿਆ ਸੀ ਉਹਨਾਂ ਨੇ ਜਾ ਕੇ ਬਾਦਸ਼ਾਹ ਕੋਲ ਫਰਿਆਦ ਕੀਤੀ, ਬਾਦਸ਼ਾਹ ਸਲਾਮਤ, ਸਾਡਾ ਆਦਮੀ ਮਰ ਗਿਆ। ਵੀ ਕਿਸ ਤਰ੍ਹਾਂ ਮਰਿਆ ਹੈ, ਫਲਾਂ ਸੇਠ ਦੇ ਮਕਾਨ ਦੇ ਹੇਠ ਆ ਕੇ ਮਰਿਆ, ਉਹ ਮਕਾਨ ਡਿੱਗ ਪਿਆ। ਬਾਦਸ਼ਾਹ ਨੇ ਕਿਹਾ, ਫਿਰ ਜਿਸਦਾ ਉਹ ਮਕਾਨ ਹੈ ਉਹਨੂੰ ਫਾਸੀ ਚਾੜ ਦੇ ਵਾਖੋ ਸ੍ਰੀ ਵਾਹਿਗੁਰੂ। ਸੇਠ ਨੂੰ ਅਸਕੜੀਆਂ ਲੱਗੀਆਂ, ਪੇਸ਼ ਕੀਤਾ। ਸੇਠ ਨੇ ਕਿਹਾ ਵੀ ਕੀ ਗੱਲ ਹੈ, ਮੈਨੂੰ ਫਾਸੀ ਕਿਉਂ ਚਾੜਦੇ ਹੋ? ਬਾਦਸ਼ਾਹ ਨੇ ਕਿਹਾ, ਇਸ ਵਾਸਤੇ ਤੇਰਾ ਮਕਾਨ ਗਿਰ ਗਿਆ ਹੈ, ਉਹ ਮਕਾਨ ਗਿਆ, ਇੱਥਾਂ ਆਦਮੀ ਆ ਕੇ ਮਰ ਗਿਆ ਇਸ ਵਾਸਤੇ। ਸੇਠ ਦਾ ਚਾਤਰ ਸੀ, ਕਹਿਣ ਲੱਗਾ, ਬਾਦਸ਼ਾਹ ਸਲਾਮਤ, ਇਹ ਮੇਰਾ ਕਸੂਰ ਥੋੜਾ, ਇਹ ਤਾਂ ਕਾਰੀਗਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਮਕਾਨ ਕਮਜ਼ੋਰ ਬਣਾਏ। ਲੇਬਰ ਤਾਂ ਮੈਂ ਪੂਰੀ ਦਿੱਤੀ ਉਹਨਾਂ ਨੂੰ, ਮਿਹਨਤ ਤਾਂ ਪੂਰੀ ਦਿੱਤੀ ਹੈ, ਇਹ ਮੇਰਾ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ, ਠੀਕ, ਇਸ ਵਾਸਤੇ ਜਿਨ੍ਹਾਂ ਨੇ ਮਕਾਨ ਬਣਾਇਆ ਨਾ ਕਾਰੀਗਰਾਂ ਨੇ, ਉਹਨਾਂ ਨੂੰ ਫਾਸੀ ਚੜ੍ਹ। ਇਸਲੇ ਉਹਨਾਂ ਨੂੰ ਪਕੜ ਲਿਆ। ਉਹ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਸਾਡਾ ਕਸੂਰ ਨਹੀਂ, ਇਹ ਤਾਂ ਮਜ਼ਦੂਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਮਸਾਲਾ ਟਾਈਮ ਨਾਲ ਨਹੀਂ ਪਹੁੰਚਾਇਆ, ਸੀਮਿੰਟ ਇੱਟਾਂ ਘਰਾ, ਇਸ ਵਾਸਤੇ ਮਕਾਨ ਕਮਜ਼ੋਰ ਹੈ, ਗਿਆ ਡਿੱਗ ਪਿਆ, ਬੰਦਾ ਹੇਠਾ ਕੇ ਮਰ ਗਈ। ਬਾਦਸ਼ਾਹ ਨੇ ਕਿਹਾ, ਚੰਗਾ ਫਿਰ ਮਜ਼ਦੂਰਾਂ ਨੂੰ ਫਾਸੀ ਚਾੜ ਦੇ। ਜਿਸਲੇ ਮਜ਼ਦੂਰਾਂ ਨੂੰ ਪੇਸ਼ ਕੀਤਾ, ਅਕੜੀਆਂ ਲੱਗੀਆਂ, ਇਹ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਇੱਕ ਸਾਡੀ ਅਰਦਾਸ, ਕਹੋ ਬਈ ਕੋਈ ਫਰਿਆਦ ਹੈ ਤਾਂ ਕਰ ਲਓ। ਕਹਿਣ ਲੱਗੇ, ਸਾਡਾ ਕਸੂਰ ਨਹੀਂ। ਕਿਉਂ ਬਾਈ, ਮਕਾਨ ਡਿੱਗਿਆ, ਤੁਸੀਂ ਮਸਾਲਾ ਨਹੀਂ ਟਾਈਮ ਨਾਲ ਪਹੁੰਚਾਇਆ, ਬੰਦਾ ਮਰ ਗਿਆ। ਕਹਿਣ ਲੱਗੇ, ਸਾਡਾ ਕਸੂਰ ਨਹੀਂ, ਜਿੱਥੋਂ ਅਸੀਂ ਮਸਾਲਾ ਚੁੱਕੇ, ਸੀਮਿੰਟ ਵਗੈਰਾ ਤਗਾਰੀ ਚ ਰੱਖ ਕੇ ਸਿਰ ਤੇ ਆਉਂਦੇ ਸਾਂ, ਰਸਤੇ ਵਿੱਚ ਇੱਕ ਵੇਸਵਾ ਮੁਜਰਾ ਪੀ ਕਰਦੀ ਸੀ ਗਾਉਣ ਵਾਲੀ, ਤੇ ਅਸੀਂ ਉੱਥੇ ਖੜੋ ਜਾਂਦੇ ਸੀ, ਇਸ ਵਾਸਤੇ ਮਸਾਲਾ ਲੇਟ ਪਹੁੰਚਦਾ ਸੀ, ਮਕਾਨ ਕਮਜ਼ੋਰ ਰਹਿ ਗਿਆ, ਡਿੱਗ ਪਿਆ, ਬੰਦਾ ਮਰ ਗਿਆ, ਸਾਡਾ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ, ਠੀਕ ਹੈ ਵੀ ਇਹ ਸੱਚੇ ਹੈ ਨਾ, ਫਿਰ ਵੇਸਵਾ ਨੂੰ ਫਾਸੀ ਚੜ ਵਾਪਸ ਸ੍ਰੀ ਵਾਹਿਗੁਰੂ। ਇਸ ਲਈ ਉਹਨੂੰ ਬੁਲਾਇਆ, ਅੱਕੜੀਆਂ ਲਾ ਲਈਆਂ ਵਿਚਾਰੀ ਨੂੰ, ਪੇਸ਼ ਕੀਤਾ, ਇਹਨੇ ਕਿਹਾ, ਮੇਰਾ ਕੀ ਕਸੂਰ ਹੈ? ਸਾਰੀ ਵਿਖਿਆ ਦੱਸੀ, ਇਸ ਦੇ ਅੱਗੇ ਕੋਈ ਜਵਾਬ ਨਹੀਂ ਸੀ ਆਖੋ ਸ੍ਰੀ ਵਾਹਿਗੁਰੂ, ਇਹਦਾ ਕੋਈ ਜਵਾਬ ਨਹੀਂ ਸੀ। ਪਰ ਜਿਸਲੇ ਫਾਸੀ ਵਾਲਾ ਰੱਸਾ ਇਹਦੇ ਗਲ ਚ ਪਾਉਣ ਲੱਗੇ, ਇਹਦੀ ਗਰਦਨ ਸੀ ਜ਼ਰਾ ਪਤਲੀ ਤੇ ਉਹ ਗੰਢ ਸੀ ਜ਼ਰਾ ਖੁੱਲੀ, ਆਖੋ ਸ੍ਰੀ ਵਾਹਿਗੁਰੂ, ਉਹ ਇਹਦੇ ਗਲ ਵਿੱਚ ਨਾ ਆਵੇ। ਜਲਾਦਾ ਨੇ ਕਿਹਾ, ਬਾਦਸ਼ਾਹ ਸਲਾਮਤ, ਇਹਦੇ ਗਲ ਚ ਰੱਸਾ ਨਹੀਂ ਆਉਂਦਾ। ਬਾਦਸ਼ਾਹ ਕਹਿਣ ਲੱਗਾ, ਜਿਹਦੇ ਗਲ ਚ ਆਉਂਦਾ ਉਹਨੇ ਫਾਸੀ ਚਾੜੋ, ਆਖੋ ਸ੍ਰੀ ਵਾਹਿਗੁਰੂ। ਇਹ ਹੁਕਮ ਦੀ ਤਮੀਲ ਕਰਨ ਵਾਸਤੇ ਜਿਹੜੇ ਬਾਦਸ਼ਾਹ ਦੇ ਪੁਲਿਸ ਦੇ ਬੰਦੇ ਸਨ, ਉਹ ਤੁਰ ਪਏ ਵੀ ਉਹ ਜਿਹਾ ਮੋਟਾ ਤਾਜ਼ਾ ਕਿਧਰੋਂ ਲੱਭੇ। ਪਿਆਰੀ ਸਾਧ ਸੰਗਤ, ਪੁਲਿਸ ਦੇ ਬੰਦੇ ਜਾ ਰਹੇ ਸਨ ਤੇ ਅੱਗੇ ਮਰਦਾਨਾ ਹਲਵਾਈ ਦੀ ਦੁਕਾਨ ਤੇ ਬੈਠਾ ਹੋਇਆ, ਮਠਿਆਈ ਪਿਆ ਖਾਂਦਾ ਸੀ। ਜਾ ਕੇ ਪੁਲਿਸ ਵਾਲੇ ਨੇ ਕਿਹਾ, ਵੀ ਤੂੰ ਕੌਣ ਹੈ? ਮਰਦਾਨੇ ਨੇ ਕਿਹਾ, ਰੱਬ ਦਾ ਬੰਦਾ। ਫਿਰ ਰੱਬ ਦੇ ਬੰਦੀ ਦੀ ਲੋੜ ਹੈ ਸਨ, ਪਕੜ ਲਿਆ। ਕਹਿਣ ਲੱਗਾ ਮਰਦਾਨਾ, ਕਿਧਰ ਲੈ ਚੱਲੇ ਹੋ? ਕੀਰਤਨ ਕਰਾਉਣਾ ਆਖੋ ਸ੍ਰੀ ਵਾਹਿਗੁਰੂ, ਅੱਗੇ ਤਾਂ ਕੋਈ ਮਿਲਿਆ ਨੀ ਪ੍ਰੇਮੀ, ਅੱਜ ਤੁਹਾਨੂੰ ਕਿਧਰੋਂ ਪਿਆਰ ਜਾਗ ਪਿਆ? ਕਹਿਣ ਲੱਗੇ, ਆ ਤੈਨੂੰ ਦੱਸ ਦਿੰਦੇ,
بادشاہ دے سامنے پیش کیتا پیاری ساتھ سنگتے، جس نے مردانے دے گل چ رسا پایا پھانسی والا وہ فٹ ہو گیا خوش نہیں ہوئے، مردانہ رو پیا کہنے لگا مینوں کیوں مار دے ہو؟ بادشاہ نے کیا اس واسطے تینوں پھانسی چاڑ دیا تیرے گل چ رسا فٹ آ گیا خوش نہیں ہوئے، میرا کوئی قصور نہیں، بادشاہ نے کیا انہیں گلوں میں کوئی نہیں جانا، جس نے مردانہ پھانسی چڑھ لگا تو اس ویلے پیاری ساتھ سنگت مردانے نے میرا دھن گرو نانک چیتے آیا دکھ رہے سانو بھی دکھ والے رب چیتے آؤں گا، سانو بھی دکھ والے رب چیتے آؤں گا، جی گھر ٹھیک ٹھاک ہے تو گرودوارے جان کی لوڑ ہی نہیں، جی پتر بیمار ہو گیا دوائیاں کرتے ہیں، جی ڈاکٹر نے جواب نہیں دیتا ہے تو گرودوارے آ کے کہنے بھائی صاحب نے بھائی صاحب کا کرو ارداس آپ کو صحیح ڈاکٹر نے اگے کدی نہیں ویکیا گرودوارے جی ٹائم ہی نہیں سی ملتا اب مل گیا ٹائم، جی پہلے ہی آؤں رہتا تو لا علاج کیوں ہوتا پتر تیرا دکھ ملے گا کیوں؟ حضور بانی کہتے ہیں دکھ تدے جا وسر گیا، اندھیرا کیوں ہو جاتا ہے دیوا بج جاتا ہے، لائٹ آف کر دو اندھیرا ہی اندھیرا جگا دو چان، اسی طرح بھائی جی نام کا دیوا نہیں جگایا تو دکھان کے ہلیرے تو آ ہی جان گے، اس لیے آ کے ارداسے کرانے شلنگ پیتا کرنے اکڑا پرساد کے دیگا بھی کرانے جو کچھ بھائی صاحب کہتے ہیں اتنے بھی کرنے لگ جاتے ہیں، تھی حضور کہتے ہیں دکھ دارو سکھ دکھان چ رب نو چیتے کرتے ہیں، پر تلسی جی نے بڑا سندر لکھا دکھ میں سمرن سب کہے، اس جگت کا یہ وہار بن گیا دکھ میں سمرن سب کرے سکھ میں کرے نہ کوئے، سکھ میں سمرن جو کرے دکھ کاہے کوئے، دکھ کیوں آ جائے گا یہ پہلا دیوا جگ رہا ہے ہنیرا کیوں آ جائے گا، بابا جی بچن کرتے سن جی دکھان کا کوئی ایسا چمتکار آ بھی گیا ہے تو مالک کی مہر کا صدقہ سولی بھی سول بن جائے گا، سولی بھی سول بن جائے تو مردانے میں دکھ پہلے پھر گرو نانک دیو پہ آیا او میرے سدگر سچے پاتشاہ میرے اتنے کرپا کرو مینو چاہو، حضور متی بیٹھے سن نیتر کھولے بالیا جی سچے پاتشاہ مردانہ یاد پیا کرتا ہے سچے پاتشاہ کتنے ہے، حضور مسکراہ پہ کہنے لگے بالیا گل پھانسی کا رسا پیا ہوا خوش نہیں ہوئے، بھائی بالے نے کیا مارا مرن دو مردانے نو خوش نہیں ہوئے، کدے کہنا روٹی چاہیے کدے کہنا پانی چاہیے ایویں دکھی دینا پر دیالو گرو جی مٹھ بولنا جی ہر سجن سامی مورا ہاں سنبھل تھکی جی وہ کدے نہ بولے کوڑا کوڑا بول نہ جانے پورن بھگوان نے اوگن کو رکھتا، یہ پورن گرو کی وڈیائی ہے، حضور کہنے لگے والے مرجانے نو مردانہ بنایا ہے چلو جی رکھیا کر، حضور آئے مردانے کی گل سے جس نے پھانسی کا رستہ کٹیا تے بادشاہ نے کیتے درشن، یہ کون آ گئے ہیں درشن کر دیا بادشاہ جڑا سی یہ من موہ ہو گیا، تھی کون ہو؟ مردانے نے کیا کون کی پوچھتا ہے آپ نرنکار گرو نانک، جو جو گرو نانک کا نام لیا بادشاہ نے من شانتی آ گئی، حضور کہنے لگے ترچی نگاہ نال تکیا ہو راجن ہو بادشاہ بے دوسیاں نو مارنا پا پیا خوشی یہ بدلا دینا پڑے سچ کا نیا کر تپ کر کے تینوں راج ملیا ہے راج کرے کے پاپ کرتا ہے یاد رکھ انکائے راتڑیا واٹ دہیلی رام پاپ کما دیا تیرا کوئی نہ ملے، گرو کا اپدیش سن کے بادشاہ چرنا پہ بہ پیا حضور نے سیدھے رستے پایا بادشاہ سکھ بن گیا، حضور کہنے لگے سوا سوا جپیا کر سری وار بانی پڑیا کر سچ کا نیا کریا کر بادشاہ سکھ ہو گیا سارا راج سکھ ہو گیا، خوشی ادو ترن لگے لے مردانے اسی تے چلدے ہوں تو اتے رو مارا میں تھوڑے نالوں یہ کیا کوئی طریقہ کیا مردانے بس مارا پتا لو نال تر کے اج پھر مردانہ کھل گیا کوئی طریقہ انسان کھلن ہارا پیارے یاد رکھنا وہ انسان ہی نہیں ہے جڑا پلدا نہیں، پر پلدا تو ضرور ہے پر سیاح وہ ہے جڑا پل من لو آخو سری پہ سیاح وہ ہے جڑا پل من لو یہ پل من کے گرو بھی کرنا تے بہ پوے پھر گرو نہیں بخشے گا ضرور بخشے گا، نانے غریب تہ پیا دوارے ہر میل لو بڑھیا یہ بڑھیا نہیں، بچہ کتنی غلطیاں کیوں نہ کر لو پر جی باپو دے چرنا تے بہ پوے باپو میرے پچھلیاں پلا معاف اگر میں غلطی نہیں کرا گا، کوئی ہے ایسا باپو جا معاف نہ کر دیں گا،
ਸ਼ੁਰੂ ਕਰ ਦਿੰਦਾ। ਪਰ ਬੱਚੇ ਨੂੰ ਵੀ ਚਾਹੀਦਾ ਹੈ ਅੱਗੇ ਵਾਸਤੇ ਗਲਤੀਆਂ ਨੂੰ ਕਰ ਦੇ।

ਨੇ ਗਿਆਨ ਦੀ ਵਿਆਖਿਆ ਕਰਦੇ ਸੀ। ਕਹਿੰਦੇ ਨੇ ਜਦੋਂ ਗਿਆਨ ਮਨੁੱਖ ਨੂੰ ਹੋ ਜਾਂਦਾ ਕੀ ਹੁੰਦਾ? ਦੇਖੋ ਭਾਈ ਗਿਆਨ ਕੀ ਆਈ ਆਂਦੀ। ਰਾਗ ਗੌੜੀ ਵਿੱਚ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਦਰਜ ਹੈ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਇਹ ਭਾਈ ਦੇਖੋ ਗਿਆਨ ਦੀ ਹਨੇਰੀ ਆ ਗਈ, ਹਨੇਰੀਆਂ ਆ ਜਾਣ ਤੇ ਅਸੀਂ ਦਰਵਾਜ਼ੇ ਬੰਦ ਕਰਨੇ। ਇਹ ਹਨੇਰੀ ਆ ਗਈ ਹੈ, ਗਰਦੋ ਗੁਬਾਰ ਨਾਲ ਸਾਡਾ ਮਕਾਨ ਭਰ ਜਾਏਗਾ, ਬਸਤਰ ਮੈਲੇ ਹੋ ਜਾਣਗੇ। ਹਨੇਰੀ ਆ ਜਾਏ, ਹੋਰ ਕੁਛ ਨਾ ਹੋਵੇ ਤੇ ਅੱਖਾਂ ਬੰਦ ਕਰ ਲੈਂਦੇ ਹਾਂ, ਪਰ ਜਦੋਂ ਗਿਆਨ ਦੀ ਹਨੇਰੀ ਆ ਜਾਏ ਅੱਖਾਂ ਖੁੱਲ ਜਾਂਦੀਆਂ। ਜਦੋਂ ਗਿਆਨ ਦੀ ਹਨੇਰੀ ਆ ਜਾਏ ਜਨਮਾਂ ਜਨਮਾਂ ਦੀ ਵਿਗੜੀ ਹੋਈ ਗੱਲ ਬਣ ਜਾਂਦੀ। ਦੇਖੋ ਭਾਈ ਗਿਆਨ ਕੀ ਆਈ ਆਂਦੀ। ਉਸ ਹਨੇਰੀ ਨਾਲ ਕੀ ਹੋਇਆ? ਸਭੇ ਉਡਾਨੀ ਪਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ। ਜਿਹੜੀ ਭਰਮ ਦੀ ਛੱਪਰੀ ਸੀ ਬੰਨੀ ਹੋਈ ਉਹ ਡਿੱਗ ਪਈ। ਭਰਮ ਦੀ ਛੱਪਰੀ ਸੀ ਤੇ ਮਾਇਆ ਨਾਲ ਇਸ ਨੂੰ ਬੱਧਾ ਹੋਇਆ ਸੀ, ਇਹ ਛੱਪਰੀ ਡਿੱਗ ਪਈ। ਤਨ ਨੇ ਭਾਗਾਂ ਵਾਲੇ ਉਹ ਨੇ ਜਿਨ੍ਹਾਂ ਦੇ ਜੀਵਨ ਵਿੱਚ ਗਿਆਨ ਦੀ ਹਨੇਰੀ ਆ ਜਾਵੇ। ਜਿਸ ਬੰਦੇ ਨੇ ਬਹੁਤ ਕੁਛ ਜਾਣਿਆ ਤੇ ਭਰਮ ਫੇਰ ਵੀ ਟਿਕਿਆ ਹੋਏ ਟਿਕਿਆ ਰਹਿੰਦਾ। ਆਮ ਬੰਦਿਆਂ ਦੀ ਗੱਲ ਨਹੀਂ ਕਰਦਾ, ਵੱਡੇ ਵੱਡੇ ਗਿਆਨੀਆਂ ਦੇ ਹਿਰਦੇ ਵਿੱਚ ਭਰਮ ਟਿਕਿਆ ਰਹਿੰਦਾ। ਇੱਕ ਕਥਾ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਸਿੱਖ ਇਤਿਹਾਸ ਵਿੱਚ ਦਰਜ ਹੈ, ਮਿਲਦੀ ਸਾਨੂੰ। ਇੱਕ ਪੰਡਿਤ ਜੀ ਆਏ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਹਜ਼ੂਰੀ। ਕਹਿਣ ਲੱਗੇ ਦਾਤਾ ਜੀ ਕਥਾ ਕਰਨੀ ਹੈ ਸਾਹਿਬ। ਕਹਿਣ ਲੱਗੇ ਕਿਸਦੀ ਕਥਾ ਕਰੋਗੇ? ਕਹਿਣ ਲੱਗੇ ਧਰਮ ਦੀ। ਪਾਤਸ਼ਾਹ ਕਹਿੰਦੇ ਨੇ ਕੁਰਬਾਨ ਜਾਵਾਂ, ਜਿਹੜਾ ਧਰਮ ਦੀ ਕਥਾ ਸੁਣਾਵੇ ਸੁਣਾਓ। ਸੁਣਾਈ। ਸਾਹਿਬ ਕਹਿੰਦੇ ਨੇ ਦੱਸੋ ਕੋਈ ਸੇਵਾ? ਕਹਿਣ ਲੱਗਾ ਅਜੇ ਨਹੀਂ, ਇਹ ਜਿਹੜੀ ਤੁਹਾਨੂੰ ਕਥਾ ਸੁਣਾਈ ਹੈ ਇਹ ਤੇ ਅੱਧੀ ਹੈ। ਸਾਹਿਬ ਕਹਿਣ ਲੱਗੇ ਪੂਰੀ ਸੁਣਾ ਦੇਂਦੇ। ਕਹਿਣ ਲੱਗਾ ਦੂਸਰੀ ਪੋਥੀ ਕਾਂਸੀ ਪਈ ਹੈ, ਉਹ ਆਵੇ ਤੇ ਮੈਂ ਪੂਰੀ ਸੁਣਾਵਾਂ। ਕਾਂਸੀਓ ਪੋਥੀ ਲੈ ਆਓ। ਕਹਿਣ ਲੱਗੇ ਜਾਣ ਦਾ ਸਫ਼ਰ ਕਰਕੇ ਪੈਂਦਾ, ਖਰਚਾ ਵੀ ਦੇ ਦੇਣੇ। ਇਹ ਤਿਆਰ ਹੋਣ ਲੱਗਾ। ਕਹਿੰਦੇ ਨੇ ਤਿਆਰੀ ਕਰਦਾ ਰਿਹਾ ਪਰ ਮਹੂਰਤ ਨਾ ਸ਼ੁਭ ਨਿਕਲੇ। ਜਦੋਂ ਨਿਕਲਿਆ ਮਹੂਰਤ ਤੇ ਤੁਰਿਆ ਤੇ ਸੱਜੇ ਪਾਸਿਓ ਗਧਾ ਬੋਲ ਪਿਆ, ਵਾਪਸ ਆ ਗਏ। ਭਾਈ ਗੁਰਦਾਸ ਸਾਹਿਬ ਜੀ ਨੇ ਉਹ ਕਥਾ ਬੜੀ ਪਿਆਰੀ ਬੜੇ ਸੁੰਦਰ ਢੰਗ ਨਾਲ ਲਿਖੀ ਹੈ। ਉਹ ਕਹਿੰਦੇ ਨੇ ਤੁਰਿਆ ਗਧਾ ਬੋਲਿਆ ਤੇ ਸਾਹਿਬ ਜੀ ਕਹਿੰਦੇ ਨੇ ਕਿਉਂ ਮੁੜਾਏ ਹੋ? ਕਹਿਣ ਲੱਗੇ ਜੀ ਅਪਸ਼ਗਨ ਹੋ ਗਿਆ। ਗੁਰਦੇਵ ਕਹਿੰਦੇ ਨੇ ਇੰਨੇ ਦੇਵਤੇ ਪੂਜੇ, ਇੰਨੀ ਪੂਜਾ ਕੀਤੀ, ਇਹਦਾ ਮਤਲਬ ਗਧਾ ਹੀ ਬਲਵਾਨ ਨਿਕਲਿਆ, ਜਿਹਨੇ ਸਭ ਕੁਛ ਤੇ ਪਾਣੀ ਫੇਰ ਕੇ ਰੱਖ ਦਿੱਤਾ, ਗਧੇ ਨੂੰ ਬੰਨ ਕੇ ਪਾਸੇ ਕਰ ਲੈਂਦੇ, ਬਾਕੀ ਪੂਜਾ ਦੀ ਕੀ ਲੋੜ ਸੀ? ਆਖੋ ਸਤਨਾਮ। ਹੁਣ ਏਡਾ ਵੱਡਾ ਗਿਆਨੀ ਤੇ ਇੱਕ ਪਰਮ ਮਨ ਵਿੱਚ ਟਿਕਿਆ ਰਹਿ ਗਿਆ ਨਾ। ਕਈ ਵਾਰ ਜਦੋਂ ਸਿਆਣਿਆਂ ਸਿਆਣਿਆਂ ਨੂੰ ਮੈਂ ਤੱਕਦਾ, ਇੱਕ ਡਾਕਟਰ ਸਨ ਮੇਰੇ ਮਿੱਤਰ, ਬੜੇ ਪੜ੍ਹੇ ਲਿਖੇ, ਘਰੋਂ ਤੁਰਨ ਲੱਗੇ ਤੇ ਕਹਿਣ ਲੱਗੇ ਗਿਆਨੀ ਜੀ ਠਹਿਰ ਜਾਓ, ਛਿੱਕ ਆ ਗਈ। ਮੈਨੂੰ ਆਖਿਆ ਤੇਰਾ ਪ੍ਰਮਾਣ ਪੱਤਰ ਤੇ ਜ਼ਬਤ ਹੋ ਜਾਣਾ ਚਾਹੀਦਾ, ਤੈਨੂੰ ਕਮ ਸੋ ਕਮ ਇਹ ਤੇ ਪਤਾ ਚਾਹੀਦਾ ਕਿ ਛਿੱਕ ਕਿਉਂ ਆਉਂਦੀ, ਇਸ ਦਾ ਕਾਰਨ ਕੀ ਹੈ? ਅਨੇਕਾਂ ਭਰਮ ਬੰਦੇ ਦੇ ਮਨ ਵਿੱਚ ਟਿਕੇ ਹੋਏ ਨੇ। ਸਾਹਿਬ ਜੀ ਕਹਿੰਦੇ ਨੇ ਜੇ ਭਰਮ ਟਿਕੇ ਨੇ ਤੇ ਕੋਈ ਗਿਆਨੀ ਨਹੀਂ। ਕੋਈ ਗਿਆਨੀ ਜੇ ਆਪ ਪਛਾਣੀ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਦੇਖੈ ਇੱਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗਿਆਨੀ ਕੋਈ ਐਵੇਂ ਨਹੀਂ ਬਣ ਜਾਂਦਾ। ਚਾਰ ਗੱਲਾਂ ਯਾਦ ਕਰ ਲਈਆਂ, ਪਰਮ ਪਖੰਡ ਤਮਾਮ ਦੁਨੀਆਂ ਭਰ ਦੇ ਗੁਣਾ ਅਨਰਥ ਟਿਕੇ ਰਹਿ ਤੇ ਫਿਰ ਗਿਆਨੀ ਨਹੀਂ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਦਾ ਉਡਾਨੀ ਭਰਮ ਕੀ ਟਾਟੀ ਰਹਿ ਮਾਇਆ ਬਾਂਦੀ। ਉਸ ਜੀਵਨ ਚ ਭਰਮ ਨਹੀਂ ਰਹਿ ਜਾਂਦਾ, ਭਰਮ ਦੀ ਛੱਪਰੀ ਡਿੱਗ ਪੈਂਦੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਉਪਦੇਸ਼ ਕਰਦਿਆਂ ਇੱਕ ਬਚਨ ਕਿਹਾ ਸੀ। ਕਹਿੰਦੇ ਨੇ ਖਾਲਸਾ ਖਾਸ ਕਹਾਵੈ ਸੋਈ, ਜਾਂ ਕੈ ਹਿਰਦੇ ਭਰਮ ਨਾ ਹੋਈ। ਭਰਮ ਭੇਖ ਤੇ ਰਹੇ ਨਿਆਰਾ, ਹੋ ਖਾਲਸਾ ਸਤ ਗੁਰੂ ਹਮਾਰਾ। ਗਿਆਨ ਦੀ ਹਨੇਰੀ ਅੰਦਰ ਆਈ ਹੋਵੇ, ਗੁਰੂ ਅੱਗੇ ਸਿੱਖ ਕਰੇ ਅਰਦਾਸ, ਫਿਰ ਜਿਸ ਪਾਸੇ ਵੀ ਮੂੰਹ ਕਰੇ ਫਤਿਹ ਫਤਿਹ। ਜਿਸ ਕੰਮ ਨੂੰ ਹੱਥ ਪਾਵੇ ਉਹ ਕਾਰਜ ਸਿਰੇ ਚੜ ਜਾਏਗਾ। ਗੁਰੂ ਅੱਗੇ ਕੀਤੀ ਅਰਦਾਸ ਅੱਗੇ ਭਰਮ ਨਹੀਂ ਟਿਕਦਾ। ਸਿੱਖ ਰਾਜ ਦੇ ਥੰਮ ਮਹਾਨ ਤਪਸਵੀ, ਮਹਾਨ ਨਾਮ ਰਸੀਏ ਅਕਾਲੀ ਫੂਲਾ ਸਿੰਘ ਜੀ,
وڈے وڈے فقیر بھی آ کے انہاں اگے جھکدے سن او کہندے سن بڑی کمائی چنگے چنگے جتھے دار جدو سامنے آندے سن جتھے دار تے ایک پاسے مہاراجا رنجیت سنگھ ورگا بندہ او ایک منٹ تو ود سامنے نہیں سی ٹک سکدا اتنا تیز سی اکالی جی دا چلیا نہیں سی جاندا کہندے نے نشارے دیکھو جدو ظالماں نے پٹھاناں نے آ کے بہت وڈا ہجوم اکٹھا کر لیا کہن لگے اسی انہاں نوں لٹ دے رہے الٹے سانو پجاؤن والے لٹن والے کتھوں آ گئے اکالی جی نے ارداس کر دیتی ہے پاتشاہ انہاں ظالماں دی سدائی کرن واسطے تیرا خالصہ جا رہے مہاراجا رنجیت سنگھ کہندے نے توپ خانہ تے اجے آیا نہیں اے ارداس کینسل کر دیو کہن لگے ارداس کرن والا ہووے سکھ تے سنن والا ہووے گرو تر کلگی تر پھر ارداساں کدی تبدیل نہیں ہوندیاں اجے تک پھر تیری سکھی چ فرق ہے میں اج سمجھیا کہ تیرے وچ کان کیوں ہے اج سمجھیا تیرے من وچ ارداس دی قدر نہیں کہندے نے جکارے چھڈے ہن 500 ساتھی صرف نال جنی تعداد ہے اس ویلے آئیاں فوجاں دی دشمن بھاری گنتی وچ نے پر دوڑ گئے کہندے نے خالصائی نشان تے پہاڑی تے چھول گیا پر اکالی جی شہید ہو گئے وہ دس گئے کہ من وچ پرم نہ رہے جتھے ترم آ جائے انیکاں مصیبتاں پاسے ہو جاندیاں نے فارسی دا ادیب کہندا ہے اے غم دے ہجوم تو آ جا اپنی فوجاں لے کے پر جے میرا پیارا میرے نال ہے میں تیریاں جڑاں پٹ کے رکھ دیاں گا اگر غم لشکر انگیزت کہ خون عاشقاں ریزت منے ساکی بہم سازم و بنیاد بر اندازیم کہندے نے تواڈیاں جڑاں پٹ دیاں گا غم نہیں رہ سکدے پرم نہیں رہ سکدا میرا پیارا میرے نال ہے سب ہے اڈانی بھرم کی ٹاٹی رہے نہ مایا باندھی دو چتے کی دو خون گرانی منہ بلیڈا ٹوٹا اے چھپری کھڑی کے نہیں دو چتا پانے کم کراں کے نہ کراں بڑی مصیبت ہے بندے دی اس ویلے جدوں کہندا جاواں کے نہ جاواں اے کم میں کراں کے نہ کراں دو چتا پن بہت وڈا دکھ ہے دوئی بھاو کے ننکار ہے کہ نہیں کئی بار ساری عمر بیت جاندی ہے ارداساں کردے ہیں تے شک بھی بنیا رہندا کچھ ہے بھی ہے کہ ایویں سب کچھ کری جا رہے ہیں اینوں کہندے نے دوچتا پن دوئی وہ سائیں تلسی داس ایک دن ترے جا رہے سن یہ سن برہمن تے اگوں آ گئی ایک پنگن انہیں سر اتنے گندگی چکی ہوئی ہے یہ بچن کا یتن کرن لگا کدی ادھر ہوے کدی ادھر جیوں جیوں کئی بار بچن کا یتن کریے کیوں تو بندہ ٹکرا جانا اس بیبی نے ایک بچن کیا یہ مکھ اپدیش بن گیا کہن لگی مہاراج پنڈت جی ایک پاسے لگو جدھر لگنا ہے وہ پیروں سے ڈگ پیا کہن لگا میں اج تک ایک پاسے نہیں لگا ہوں لگ جاؤں گا تو میری گرو ہو مینو تو عقل دے دیتی ہے کئی بار دچتے پن ویسی بندہ فیصلہ ہی نہیں کر سکتا کہ میں کی کرنا تے کی نہیں کرنا ادھ وچکالے اے فسیا رہندا ہے جدو ننکار دی میر ہوندی ہے دچتا پن ڈگ پیندا ہے دوئی بھاو دی یہ تھمی ڈگ پیندی ہے منہ بلینڈا ٹوٹا منہ دا ویولا منہ دا شتیر بھی ٹوٹ جاندا ہے کرشنا شان پری دھاری اوپر درمت پانڈا پوٹا کرشنا دی شان ترسی تے ڈگ پیندی ہے کھوٹی مت دا درمت دا پانڈا بھج جاندا ہے آندی پاچھے جو جل برس ہے پھر کئی بار ہنیری جدو آندی ہے تے نال مینہ آ جاندا ہے برسات بھی آ جاندی ہے مٹی گٹا سب بہ جاندا ہے کہندے نے اس اندھیری دے پچھوں جو برسات آئی ہے رب دا بندہ ایدے نال پج گیا تن نے او جو نام وچ پجے پئے تن نے او جنہ امرت وچ اشنان کر لیا آندھی پاچھے جو جل برکھ ہے تے تیرا جن پینا کہو کبیر من پیا پرکاسا ادے پان جب چینا کبیر صاحب کہندے نے چڑھدا سورج میں ویکھ لیا ادے پان ویکھے ہے ادے دا ارتھ ہے چڑھنا پان دا ارتھ ہے سورج ادے پان جب چینا اج چڑھدا سورج میں ویکھے ہے اے ہے گیان او گیان نہیں جو سر تے بوجھ بن کے بہ جا پڑھ پڑھ کے گڈیاں نہیں لدنیاں او گیان ہے جو منکھ نو ہولا کر دے دی مکت کر دے دے اس دے من تو کچھ بوجھ لے جاوے اے اپنے آپ نو سکھی پرتیت کرے صاحب جی اتھے فرماؤندے نے انک پیکھ یار گیان دھیان من ہٹھ ملیو نہ کوئی
कहो नानक कृपा भई भगत ज्ञानी सोए, गंगा ज्ञान नहीं मुख बातो, मुंह नाल ना निरिया गल्ला नाल ही ज्ञान नहीं हुंदा। अनेक जुगत शास्त्र कर भातो, अनेका जुगतियां नाल जा अनेका शास्त्र, इन्हां नू जानन नाल भी ज्ञान नहीं मिलता। ज्ञानी सोए जानके दृढ़ सो, ज्ञानी ते ओ है जिसते हिरदे विच निंकार दा पक्का विश्वास है। ज्ञानी किन्नू कहिंदे ने? भगत नामदेव जी इंज रब नू याद करदे पए ने, जिवें तुसी गुरुद्वारे नू आए हो ते कोई साथी थले जोड़ा लाउन लग पे है ते कहिंदे हो थले सी आया नहीं अजे तक, किन्ना विश्वास है भरोसा है कि मेरे नाल रहिंदा। ओ कहिंदे ने सात घड़ी जा बीती सुनी अजूना आयो तेरे भवन तनी, किन्ना सुंदर विश्वास है, कितनी श्रद्धा है, आया नहीं अजे तक, सात घड़ियां ते बीत गई, अठवीं घड़ी नू मैनू मार देना इन्हां ते अजे आए नहीं, है ना कोई उसका भरोसा है, वह नाल है। ज्ञानी नू विश्वास है, फिर ज्ञानी कोल ताकत होंदी है, डराउंदा भी किसे नू नहीं ते डरदा इसलिए नहीं कि रब नाल है। साहबा ने ज्ञानी की व्याख्या की, गुरु तेग बहादुर साहब जी ने, पै काहू कहो देत न पै मानत आन, कहो नानक सुन रे मना, ज्ञानी ताहे बखान। साहब जी फरमा रहे ने के ज्ञानी सोए जान कै दृढ़ सो, कहत सुनत कछ जोग न हो, मेरा आखन सुनन नाल ते रब नाल मेल नहीं हो जांदा, जोग दा अर्थ है मेल। ज्ञानी रहत आग्या दृढ़ जान के, ज्ञानी ओ है असल जिसकी रहत सुचजी है ते रहिंदा प्रभु दी आग्या विच, सुचजी रहत की रब दी रजा विच रहना, आग्या विच रहना, आग्या दृढ़ हो गई है। हिमा करना असि अद्धे रब नू मनने आ अद्धे नू नहीं। पुछोगे किवें? रब दा दिता सुख ते मन लिया पर दुख नहीं, वह बंदे ने अद्धा प्रवान किया अद्धा नहीं, उसका दिता वादा ते प्रवान कर लिया घाटा नहीं, उसकी दिती हुई इज्जत नू ते मैं मनदा पर बेपति नू नहीं। ज्यों ज्यों विचारोगे अद्धा प्रवान है अद्धा नहीं, पर ज्ञानी कहिंदा तेरा दिता दुख भी प्रवान, तेरा दिता सुख भी प्रवान, तेरा दिता नफा भी प्रवान, तेरा दिता होया मैनू घाटा भी प्रवान, तेरी दिती हुई इज्जत भी प्रवान, तेरी कीती हुई बेपति भी मैनू प्रवान, जो देवे मैं झोली च पा लांगा, दात ही दात है, केतिया दोख पोख सदमार, एपे दात तेरी दातार। ज्ञानी तत ज्ञानी रहत आग्या दृढ़ जंक है, उसन सीत समसर सब तंक है, गर्मी ते सर्दी उस लई बराबर ही है। ज्ञानी तत गुरमुख विचारी, नानक जंको कृपा धारी। साहब जी कहंदे ने जिस उत्ते कृपा कीती है ओ है ज्ञानी, ओ तत विचारी है, ओ गुरमुख है, बाकी विचारां ते उन्हें कीतियां ने ए विचार करदा है कि रब नाल सांझ पावां, मैं हुक्म नाल सांझ पावां। जदों रब नाल कोई सांझ पाएगा, हुक्म रजा नाल सांझ पा लवेगा, रब नूं जान के बाकी जानन वाला कुछ नहीं बनदा, फिर ते बल्कि मनुख ऐसा हो जांदा जदों कोई आखे ते कहंदा जो दाते ने दिता ओ मैं ते कुछ भी नहीं कीता, अपना आपा मुक जांदा, इथे आके बूंद सागर बन जांदी, इथे आके किरण सूरज बन जांदी। ज्ञानी ओ है जो रब च इंज अभेद हो जाए, ज्यों जल मैं जल आए खटाना, त्यों ज्योति संग ज्योत समाना, ऐसे ज्ञानी दी संगत मिल जाए, ऐसे ज्ञानी दा साथ मिल जाए, जन्मा जन्मा दा अहंकार अभिमान अज्ञान सारी मैल उतर जांदी है। वाहिगुरु बख्श करे ऐसे ज्ञानी ने मेरे गुरु नानक देव, ऐसे ज्ञानी ने अज मेरे श्री गुरु ग्रंथ साहब, ए ज्ञान ही ज्ञान है, इन्हां दे नाल जुड़िए तां कि जन्मा जन्मा दी अज्ञानता मिट जाए, ज्ञान दी अंधेरी आए, परम दी छप्पर धरती ते डिग पै और धर्म दा मकान धर्म दा महल बन जाए। इन शब्द

जगत दे भले लई संसार विच आए अनेकां दा उधार कीता। महापुरख धन बाबा आनंद सिंह जी महाराज कहा करदे सन कि कोई आकाश मंडल दे तारियां दी गिनती तां कर सकदा है, पर जितने गुरु नानक ने तारे हन उन्हां दी कोई गिनती नहीं कर सकदा। पशु प्रेत मुगत को तारे पाहन पार उतारे। भाई बाले वाली साखी विच जन्म साखी विच बुटंतर देश दी साखी आउंदी है, जिनू अज पुंतर करके कहा जांदा है। धन गुरु नानक पातशाह संसार नूं तारदे होए जदों पुंतर पहुंचे हन, ये कुल्लू वाली रोड ते आउंदा है, जिथे सारी प्रजा गुरु नानक दे चरणां विच आके जुड़ी, उत्थे इस देश दा राजा भी महाराज जी दे चरणां विच आया। कीमते हीरे मोती जवाहरात होर पदार्थ बहुत सारे गुरु नानक दे अगे रख के मत्था टेकिया। धन गुरु नानक पातशाह कहण लगे, राजन ये पदार्थ साडे किसे काम नहीं, जे तू इन्हां नूं सफल करना चाहुंदा है ना तां ये सारे दे सारे गरीबां विच वंड दे। उचारण करो श्री सतवचन कीता राजे ने, ते फिर बेनती कीती गरीब निवाज, आप निरंकार दा रूप हो, मेरे देश विच केवल चावल ही होंदे हन जां पश्मीना हुंदा है, ते तुहाडी मेहर हो जाए कृपा हो जाए तां इत्थे अन्न भी हो सकदा है। महापुरखां लई केड़ी वड्डी गल है, ओ रेख विच मेख भी मार सकदे हन ते सारी प्रजा सुखी हो जाएगी। इत्थे कणक नहीं हुंदी, होर कोई पदार्थ नहीं हुंदा, ना ही कपाह हुंदी है। आप कृपा करो मेरे देश ते, जिथे सारे संसार दा भला करन आए हो, मेरे ते भी कृपा करो। ता धन गुरु नानक पातशाह राजे दी भावना सिद्धक प्यार वेख के बड़े प्रसन्न होए, ते कहन लगे, राजन तेरी नगरी विच भाई फसल भी बहुत होवेगी, कपाह भी बहुत होवेगी, और जिथे ए दातां होणगियां उथे सोने चांदी दियां खाणां भी होणगियां तेरे राज। इथे जो भी कोई रहण वाला होवेगा कदे धन दौलत पदार्थां तों वांझिया नहीं रहेगा, किसे गल दी उसनूं तोट नहीं आवेगी, सारे ही सुखी वसनगे। ये वरदान दिता धन गुरु नानक पातशाह ने, ते फिर एक शर्त भी मनाई, आख्या, राजन वैदा कर के धर्मशाला बनवाओ, अमृत वेले जाग के इशनान करके आप भी सिमरन विच जुड़िया कर, ते प्रजा नूं भी नाल जोड़िया कर। दिन रात अपने मालक दी आराधना करेगा, तेरी प्रजा नू लोक दे सुख भी मिलनगे, परलोक दे सुख भी मिलनगे। उचारण करो श्री, ये वरदान दिता धन गुरु नानक पातशाह जी ने। इस तो बाद फिर धन गुरु नानक पातशाह तुरदे तुरदे मणिकरण पहुंचे, बड़े रंग लाए आपने इथे, आज भी वो चश्मा मौजूद है जिथे 8-9 फुट जल उबल के ऊपर जा रहा है, और हजारां संगतां पहुंच दिया हन, जितने तक वो पंगतां ला के बैठदी है संगत, पतलां वरताईयां जांदियां हन। इतनी देर विच ही चावल प्रसादे सब्जियां इतनी देर विच ही तैयार हो जांदियां हन, क्योंकि मणिकरण इसे लई नाम रखे है ना, मणि कोल होवे ते जो कुछ मर्जी है उदे कोलो मंग लईए ते झट मिल जांदा है। उचारण करो श्री भाई,
ਸਾਧ ਸੰਗਤ ਬੋਲੋ ਸ਼੍ਰੀ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਨਾਰਾਇਣ ਹਰੀ ਜੀ ਜਿਨ੍ਹਾਂ ਦਾ ਜਨਮ ਕੈਮਲਪੁਰ ਦਾ ਸੀ ਔਰ ਬਚਪਨ ਵਿੱਚ ਹੀ ਆਪ ਨੂੰ ਭਗਤੀ ਭਾਵ ਦੇ ਨਾਲ ਬੜਾ ਪਿਆਰ ਸੀ। ਘਰ ਵੱਲੋਂ ਕੋਈ ਧਨ ਦੌਲਤ ਦੀ ਪ੍ਰਤਿਸ਼ਠਾ ਦੀ ਕਮੀ ਨਹੀਂ ਸੀ, ਪਰ ਇੱਕ ਲੇਸ ਮਾਤਰ ਵੀ ਉਹਨਾਂ ਨੂੰ ਮਾਇਆ ਦਾ ਰੰਗ ਨਹੀਂ ਚੜਿਆ, ਹਮੇਸ਼ਾ ਨਾਮ ਦਾ ਹੀ ਰੰਗ ਚੜਿਆ ਰਿਹਾ। ਦਾਸ ਨੂੰ ਕਈ ਵਾਰਾਂ ਉਹਨਾਂ ਦੇ ਦਰਸ਼ਨ ਪ੍ਰਾਪਤ ਹੋਏ। ਜਿਤਨਾ ਜਿਤਨਾ ਸਮਾਂ ਵੀ ਬੈਠਣਾ, ਕੋਈ ਦੁਨਿਆਵੀ ਗੱਲ ਨਹੀਂ ਕਰਨੀ, ਸਦਾ ਗੁਰਬਾਣੀ ਦੀ ਵਿਚਾਰ ਕਰਨੀ, ਪਰਮਾਰਥ ਦੀ ਗੱਲ ਕਰਨੀ ਔਰ ਕਹਿਣਾ ਭਾਈ ਇਹ ਸਵਾਸ ਅਮੋਲਕ ਜਾ ਰਹੇ ਹਨ, ਇਹਨਾਂ ਨੂੰ ਜਪ ਜਪ ਕੇ ਸਫਲ ਕਰ ਲਓ, ਉਚਾਰਨ ਕਰੋ ਸ੍ਰੀ ਵਾਹਿਗੁਰੂ, ਕਿਉਂਕਿ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇਂ ਨਾਮ। ਜਿੱਥੇ ਆਪਨੇ ਸ੍ਰੀ ਅੰਮ੍ਰਿਤਸਰ ਵਿਖੇ ਸੇਵਾ ਕੀਤੀ, ਸੱਚਖੰਡ ਹਜ਼ੂਰ ਸਾਹਿਬ ਵਿਖੇ ਸੇਵਾ ਕੀਤੀ, ਹੋਰ ਸਾਰੇ ਸਤਿਗੁਰਾਂ ਦੇ ਪਵਿੱਤਰ ਤੀਰਥਾਂ ਤੇ ਸੇਵਾ ਕੀਤੀ, ਉਥੋਂ ਰਮਣਨ ਕਰਦੇ ਹੋਏ ਜਦੋਂ ਮਨੀਕਰਨ ਦੀ ਧਰਤੀ ਤੇ ਪਹੁੰਚੇ ਤਾਂ ਆਕਾਸ਼ ਬਾਣੀ ਹੋਈ ਕਿ ਮਹਾਂਪੁਰਖੋ, ਇੱਥੇ ਗੁਰੂ ਨਾਨਕ ਨੇ ਚਰਨ ਪਾਏ ਹਨ ਤੇ ਤੁਸੀਂ ਉਹ ਅਸਥਾਨ ਇੱਥੇ ਕਾਇਮ ਕਰਨਾ। ਜਦੋਂ ਐਸੀ ਆਕਾਸ਼ ਬਾਣੀ ਆਪ ਦੇ ਕੰਨਾਂ ਵਿੱਚ ਪਈ ਤਾਂ ਫਿਰ ਬੈਠ ਗਏ। ਇਤਨਾ ਸਿਮਰਨ ਭਜਨ ਆਏ ਗਏ ਦੀ ਸੇਵਾ, ਜੋ ਕੁਝ ਵੀ ਕੋਲ ਹੋਣਾ, ਪਹਿਲੇ ਆਏ ਸਥਿਤੀ ਨੂੰ ਰਜਾਉਣਾ, ਆਪਣੀ ਕੋਈ ਚਿੰਤਾ ਹੀ ਨਹੀਂ, ਭੋਜਨ ਮਿਲਿਆ ਨਹੀਂ ਮਿਲਿਆ, ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਖ ਸੁਆਮੀ, ਹਰ ਵੇਲੇ ਨਾਮ ਦੇ ਰੰਗ ਵਿੱਚ ਰਤੇ ਰਹਿਣਾ। ਸਭ ਤੋਂ ਪਹਿਲਾਂ ਆਪ ਨੇ ਜੋ ਸ਼ਿਵਜੀ ਕੁੰਡ ਹੈ ਉਹ ਮੰਦਰ ਬਣਵਾਇਆ, ਕਿਉਂਕਿ ਭਗਵਾਨ ਸ਼ਿਵਜੀ ਵੀ ਕਈ ਹਜ਼ਾਰ ਬਰਸ, ਇਤਿਹਾਸ ਵਿੱਚ ਲਿਖਿਆ ਹੈ ਕਿ ਕਈ ਹਜ਼ਾਰ ਬਰਸ ਇੱਥੇ ਆਪ ਠਹਿਰੇ ਹਨ, ਤਪੱਸਿਆ ਕੀਤੀ ਹੈ। ਉਹ ਵੀ ਮੰਦਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੈ। ਪਹਿਲਾਂ ਮੰਦਰ ਬਣਵਾਇਆ ਤੇ ਫਿਰ ਹਰੀ ਮੰਦਰ ਬਣਵਾਇਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ, ਗੁਰਦੁਆਰਾ ਸਾਹਿਬ ਆਰੰਭ ਕੀਤਾ। ਕਈ ਦੋਖੀ ਵੀ ਸਨ, ਯਤਨ ਕਰਦੇ ਸਨ ਬਈ ਇੱਥੇ ਗੁਰੂ ਕਾ ਦੁਆਰ ਨਾ ਬਣੇ। ਕਈਆਂ ਨੇ ਸੀਨਾ ਜ਼ੋਰੀ ਵੀ ਕੀਤੀ, ਬਾਬਾ ਜੀ ਨੇ ਆਪ ਬਣਵਾਉਣਾ ਸ਼ੁਰੂ ਕਰਨਾ ਤੇ ਵਿਰੋਧੀਆਂ ਨੇ, ਨਿਦਕਾਂ ਨੇ ਆ ਕੇ ਤੋੜ ਜਾਣਾ, ਤੇ ਫਿਰ ਜਦੋਂ ਉਹ ਤੋੜ ਰਹੇ ਹੁੰਦੇ ਸੀ ਨਾ ਤੇ ਬਾਬਾ ਜੀ ਨੇ ਹੱਥ ਜੋੜ ਕੇ ਇੱਕ ਬੇਨਤੀ ਕਰਨੀ, ਗੁਰਮੁਖੋ ਤੁਸੀਂ ਵੀ ਉਸ ਭਗਵਾਨ ਦੀ ਡਿਊਟੀ ਦੇ ਰਹੇ ਹੋ, ਮੈਂ ਵੀ ਉਸ ਭਗਵਾਨ ਦੇ ਦਰ ਦਾ ਕੁੱਕਰ ਹਾਂ, ਸੇਵਾਦਾਰ ਹਾਂ, ਤੁਸੀਂ ਆਪਣੀ ਡਿਊਟੀ ਨਿਭਾ ਰਹੇ ਹੋ, ਮੈਂ ਆਪਣੀ ਡਿਊਟੀ ਨਿਭਾ ਰਿਹਾ, ਇਸ ਲਈ ਇੱਕ ਕਿਰਪਾ ਜ਼ਰੂਰ ਕਰਨਾ, ਭਈ ਜਾਂਦੀ ਮੇਰੀ ਗੁਰੂ ਕਾ ਲੰਗਰ ਜ਼ਰੂਰ ਛੱਕ ਕੇ ਜਾਣਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਾਬਾ ਜੀ ਨੇ ਦੀਵਾਰਾਂ ਬਣਾਉਣੀਆਂ ਤੇ ਉਹਨਾਂ ਨੇ ਢਾ ਜਾਣੀਆਂ ਤੇ ਹੱਥ ਜੋੜ ਕੇ, ਚਰਨੀ ਹੱਥ ਲਾ ਕੇ ਵੀ ਉਹਨਾਂ ਨੂੰ ਲੰਗਰ ਛਕਾ ਕੇ ਤੋਰਨਾ, ਜਿਤਨੀ ਕੁ ਉਹਨਾਂ ਨੂੰ ਸ਼ਰਮ ਆਉਂਦੀ ਹੋਏਗੀ ਆਪ ਹੀ ਅੰਦਾਜ਼ਾ ਲਾ ਸਕਦੇ ਹੋ। ਅਖੀਰ ਆ ਕੇ ਉਹਨਾਂ ਨੇ ਜਦੋਂ ਮਹਾਂਪੁਰਖਾਂ ਦੀਆਂ ਅਜ਼ਮਤਾਂ ਵੇਖੀਆਂ, ਸੱਚ ਦਾ ਪਿਆਰ ਵਿਚਾਰ ਵੇਖਿਆ ਕਿ ਉਹਨਾਂ ਦੀ ਨਿਗਾਹ ਵਿੱਚ ਤਾਂ ਭਾਈ ਕੁਦਰਤ ਕੇ ਸਭ ਬੰਦੇ, ਕੋਈ ਦੂਸਰਾ ਪਾਸਦਾ ਹੀ ਨਹੀਂ ਉਹਨਾਂ ਨੂੰ, ਸਾਰੇ ਹੀ ਉਸ ਨਿਰੰਕਾਰ ਦਾ ਪਰਿਵਾਰ ਪਾਸਦੇ ਹਨ, ਤਾਂ ਜਿਤਨੇ ਵਿਰੋਧੀ ਸਨ ਮਹਾਂਪੁਰਖਾਂ ਦੇ ਚਰਨੀ ਆ ਲੱਗੇ ਤੇ ਬਾਬਾ ਜੀ ਨੇ ਸੇਵਾ, ਫਿਰ ਜਿੱਥੇ ਗੁਰੂ ਨਾਨਕ ਨੇ ਚਰਨ ਛੁਹਾਏ ਸੀ ਨਾ, ਜਿੱਥੇ ਬਾਬਾ ਪੈਰ ਧਰੇ, ਫਿਰ ਬੜੇ ਸੁੰਦਰ ਅਸਥਾਨ ਬਣਾਏ। ਔਰ ਬਾਬਾ ਜੀ ਕਿਆ ਕਰਦੇ ਸਨ ਬਈ, ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਜੀ ਨੇ ਵੀ ਇੱਥੇ ਹੀ ਆ ਕੇ ਚਰਨ ਟਿਕਾਏ ਹਨ, ਔਰ ਉਹ ਕੁੰਡ ਅੱਜ ਵੀ ਮੌਜੂਦ ਹੈ ਜਿੱਥੇ ਮਰਦਾਨੇ ਨੇ ਪ੍ਰਸਾਦੇ ਪਕਾਏ ਸੀ। ਗੁਰੂ ਨੇ ਆਖਿਆ ਸੀ ਗੁਰੂ ਨਮਿਤ ਕੱਢ ਤੇ ਫਿਰ ਵੇਖ ਕਿਵੇਂ ਭੋਜਨ ਤੈਰ ਕੇ ਉੱਪਰ ਆਉਂਦੇ ਹਨ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹ ਅਸਥਾਨ ਜਿੱਥੇ ਹਰ ਵੇਲੇ ਸਿਮਰਨ ਭਜਨ, ਕੀਰਤਨ ਦੀਆਂ ਲੜੀਆਂ, ਪਾਠਾਂ ਦੀਆਂ ਲੜੀਆਂ, ਹਰ ਵੇਲੇ ਪ੍ਰਵਾਹ ਚੱਲ ਰਿਹਾ,
ਜਦੋਂ ਜਾ ਕੇ ਦਰਸ਼ਨ ਕਰੀਏ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਅਰਸ਼ਾਂ ਤੋਂ ਫਰਸ਼ਾਂ ਤੇ ਆ ਕੇ ਬੇਕੁੰਠ ਬਿਰਾਜਮਾਨ ਹੈ। ਉਚਾਰਨ ਕਰੋ ਸ੍ਰੀ ਸਾਧ ਸੰਗਤ ਬੋਲੋ ਸ੍ਰੀ। ਤਾਂ ਇਸ ਲਈ ਕੁਦਰਤ ਖੇਲ ਰਚਾਏ, ਇਹ ਕੁਦਰਤ ਨੇ ਜਿੱਥੇ ਐਨੀਆਂ ਨਜ਼ਾਰੇ ਇਤਨੇ ਰੰਗ ਭਾਗ ਇਸ ਇਲਾਕੇ ਨੂੰ ਲਾਏ, ਉੱਥੇ ਫਿਰ ਮਹਾਂਪੁਰਖਾਂ ਦੀ ਡਿਊਟੀ ਲੱਗ ਗਈ ਦਰਗਾਹੀ ਭਾਈ ਤੁਸੀਂ ਵੀ ਭਾਈ ਜਿੱਥੇ ਗੁਰੂ ਨਾਨਕ ਨੇ ਚਰਨ ਟਿਕਾਏ ਹਨ ਇਹ ਧਰਤੀ ਸੋਨੇ ਦੀ ਕਰ ਦੇਣੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅੱਜ ਲੱਖਾਂ ਸੰਗਤਾਂ ਉੱਥੇ ਜਾ ਕੇ ਗੁਰੂ ਕਾ ਲੰਗਰ ਛਕਦੀਆਂ ਹਨ, ਗੁਰੂ ਕਾ ਨਾਮ ਜਪਦੀਆਂ ਹਨ ਔਰ ਹਰ ਵੇਲੇ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਜਿੱਥੋਂ ਜਿੱਥੋਂ ਵੀ ਕੋਈ ਭੁੱਲਿਆ ਭਟਕਿਆ ਇੱਥੇ ਪਹੁੰਚਦਾ ਉਹਦਾ ਮਨ ਜੁੜ ਜਾਂਦਾ। ਇਸ ਲਈ

ਆਪ ਹੀ ਕਈ ਵਾਰਾਂ ਬਚਨ ਕਰਿਆ ਕਰਦੇ ਸਨ ਭਾਈ ਗੁਰਦੁਆਰਾ ਸਾਹਿਬ ਦੀ ਸੇਵਾ ਜੋ ਨਿਰੰਕਾਰ ਨੇ ਸਾਨੂੰ ਲਾਈ ਹੈ ਇਹ ਜਦੋਂ ਵੀ ਸੰਪੂਰਨ ਹੋ ਜਾਏਗੀ ਅਸੀਂ ਆਪਣਾ ਪੰਜ ਭੂਤਕ ਸਰੀਰ ਤਿਆਗ ਦੇਣਾ ਦਰਗਾਹ ਨੂੰ ਚਲੇ ਜਾਣਾ ਤੋ ਇਵੇਂ ਹੀ ਹੋਇਆ ਜਦੋਂ ਇਹ ਸੇਵਾ ਮੁਕੰਮਲ ਹੋ ਗਈ ਸੰਗਤਾਂ ਲਾਹ ਖੱਟਣ ਲੱਗੀਆਂ ਤਾਂ ਅੰਮ੍ਰਿਤ ਵੇਲੇ 3 ਵਜੇ ਸੰਤ ਨਾਰਾਇਣ ਹਰੀ ਜੀ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਜਾ ਖੜੋਤੇ ਜਲ ਦੇ ਵਿੱਚ ਤੇ ਅਡੋਲ ਉੱਥੇ ਹੀ ਪੰਜ ਭੂਤਕ ਸਰੀਰ ਤਿਆਗ ਦਿੱਤਾ ਇੰਜ ਤਿਆਗਿਆ ਜਿਵੇਂ ਸੱਪ ਕੁੰਜ ਲਹਾ ਦਿੰਦਾ ਸਰੀਰ ਨਾਲੋਂ ਉਚਾਰਨ ਕਰੋ ਸ੍ਰੀ ਕਿਤਨਾ ਸਮਾਂ ਬੀਤ ਗਿਆ ਮਹਾਂਪੁਰਖ ਹਿੱਲੇ ਜੁਲੇ ਨਹੀਂ ਤੇ ਜਦੋਂ ਫਿਰ ਪਿਆਰ ਵਾਲੀਆਂ ਰੂਹਾਂ ਨੇ ਸੇਵਕਾਂ ਨੇ ਜਾ ਕੇ ਹੱਥ ਲਾਇਆ ਤਾਂ ਉਹਨਾਂ ਦੀ ਆਤਮਾ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਵਿਰਾਜੀ ਉਸ ਤੋਂ ਬਾਅਦ ਹੁਣ ਉਹਨਾਂ ਦੀ ਸਪੁੱਤਰੀ ਜੋ ਸੰਤ ਦੇਵਾਂ ਜੀ ਹੈ ਔਰ ਪਹਾੜੀਏ ਲੋਕ ਤਾਂ ਬਹੁਤ ਕੁਝ ਸਮਝਦੇ ਹਨ ਦੁਰਗਾ ਦਾ ਖਿਤਾਬ ਦਿੰਦੇ ਹਨ ਉਸ ਨੂੰ ਸਤਿਕਾਰ ਕਰਦੇ ਹਨ ਉਹ ਇਸ ਵੇਲੇ ਨਾਮ ਬਾਣੀ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਹਨ ਸ੍ਰੀ ਰਾਮ ਜੀ ਸੇਵਾ ਕਰ ਰਹੇ ਹਨ ਹੋਰ ਬਹੁਤ ਸਾਰੀਆਂ ਸੰਗਤਾਂ ਉੱਥੇ ਪਹੁੰਚ ਕੇ ਸੇਵਾ ਨਿਭਾਉਂਦੀਆਂ ਹਨ ਪਾਠਾਂ ਦੀ ਲੜੀ ਕੀਰਤਨ ਦੇ ਪ੍ਰਵਾਹ ਹਰ ਵੇਲੇ ਗੁਰੂ ਕੇ ਲੰਗਰ ਹਰ ਵੇਲੇ ਚੱਲਦੇ ਰਹਿੰਦੇ ਹਨ ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਵੀ ਚਰਨ ਟਿਕਾਏ ਫਿਰ ਰਹਿੰਦੀ ਦੁਨੀਆ ਤੱਕ ਭਾਈ ਅਨੇਕਾਂ ਦਾ ਉਧਾਰ ਹੁੰਦਾ ਰਿਹਾ ਹੋ ਰਿਹਾ ਔਰ ਰਹਿੰਦੀ ਦੁਨੀਆ ਤੱਕ ਹੁੰਦਾ ਹੀ ਰਹੇਗਾ।

ਮਰ ਜਾਵਾਂਗਾ, ਕਿਉਂਕਿ ਤੇਰਾ ਸਿੱਖ ਤੇਰੇ ਦਰਸ਼ਨਾਂ ਤੋਂ ਬਗੈਰ ਜੀ ਨਹੀਂ ਸਕਦਾ। ਤਿਉਂ ਸਿੱਖ ਗੁਰਬਿਨ ਮਰ ਜਾਏ। ਆ ਹੁਣ ਅਸਾਂ

ਸੰਤ ਭਗਤ ਉਹਦੇ ਬਿਨਾਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਦੇ। ਗੁਰਮੁਖ ਬਿਨਾਂ ਵਾਹਿਗੁਰੂ ਅਕਾਲ ਪੁਰਖ ਦੇ ਕਿਸੇ ਦੀ ਓਟ ਨਹੀਂ ਤੱਕਦੇ। ਤੇ ਜਿਹੜਾ ਬੰਦਾ ਹੋਰ ਕਿਸੇ ਦੀ ਓਟ ਤੱਕਦਾ ਹੈ, ਸਮਝ ਲੈਣਾ ਅਜੇ ਭਗਤੀ ਦੇ ਮਾਰਗ ਤੇ ਕੋਈ ਨਹੀਂ ਤੁਰਿਆ। ਕਿਉਂਕਿ ਜਿਹੜਾ ਬੰਦਾ ਸ਼ਕਤੀਆਂ ਦੇ ਪਿੱਛੇ ਫਿਰਦਾ ਹੈ, ਸ਼ਾਕਤਕ ਹੈ, ਉਹ ਪਦਾਰਥਾਂ ਦੀ ਭੁੱਖ ਲੈ ਕੇ ਫਿਰਦਾ। ਭਾਈ ਭਗੀਰਥ ਨੇ ਜਿਸ ਦਿਨ ਚਤੁਰਭੁਜ ਦੇਵੀ ਦੇ ਦਰਸ਼ਨ ਕੀਤੇ ਸਨ, ਬੜਾ ਵੱਡਾ ਭਗਤ ਸੀ ਦੇਵੀ ਦਾ, ਬੜੀ ਸ਼ਰਧਾ ਵਾਲਾ ਪੁਜਾਰੀ ਹੈ, ਪਰ ਵੇਖਿਆ ਦੇਵੀ ਝਾੜੂ ਦੇ ਰਹੀ ਹੈ, ਆ ਕੇ ਚਰਨਾਂ ਤੇ ਢਹਿ ਪਿਆ। ਕਹਿੰਦਾ ਮਾਤਾ ਤੇਰੇ ਦਰਸ਼ਨ ਵੀ ਹੋਏ ਤੇ ਝਾੜੂ ਦੇਂਦੀ ਦੇ, ਲਿਆ ਝਾੜੂ ਮੈਨੂੰ ਦੇ। ਤੂੰ ਸੱਤਾਵਾਨ ਹੈ, ਤੂੰ ਸ਼ਕਤੀ ਵਾਲੀ ਹੈ, ਮਹਾਮਾਇਆ ਹੈ, ਇਹ ਤੂੰ ਕੀ ਕਰ ਰਹੀ ਹੈ, ਤੂੰ ਝਾੜੂ ਦੇ ਰਹੀ ਹੈ। ਔਰ ਉਹ ਪਤਾ ਕੀ ਕਹਿੰਦੀ, ਉਹ ਕਹਿੰਦੀ ਮੈਂ ਝਾੜੂ ਦੇ ਰਹੀ ਹਾਂ ਇੱਥੇ ਗੁਰੂ ਨਾਨਕ ਨੇ ਆ ਕੇ ਬੈਠਣਾ, ਇਸ ਜਗ੍ਹਾ ਤੇ ਗੁਰੂ ਨਾਨਕ ਨੇ ਆ ਕੇ ਚੌਂਕੜਾ ਮਾਰਨਾ ਮੇਰੇ ਭਗਤਾ, ਮੈਂ ਉਹਦੇ ਵਾਸਤੇ ਝਾੜੂ ਦੇ ਰਹੀ ਹਾਂ, ਉਹਦੇ ਵਾਸਤੇ ਥਾਂ ਸ਼ੁੱਧ ਕਰ ਰਹੀ ਹਾਂ। ਕਹਿੰਦਾ ਮਾਤਾ ਉਹ ਕੌਣ ਹੈ, ਧਰਤੀ ਤੇ ਕੋਈ ਐਸਾ ਵੀ ਹੈ ਜਿਹਦੇ ਵਾਸਤੇ ਤੈਨੂੰ ਝਾੜੂ ਦੇਣ ਦੀ ਲੋੜ ਹੋਵੇ? ਕਹਿੰਦੀ ਇਹ ਹਾਂ ਹੈ, ਮੈਥੋਂ ਵੱਡਾ ਹੈ। ਕਹਿੰਦਾ ਤੈਥੋਂ ਕਿਵੇਂ ਵੱਡਾ ਹੋ ਸਕਦਾ, ਈਸ਼ਵਰ ਤੋਂ ਬਾਅਦ ਤੇਰੀ ਸ਼ਕਤੀ ਹੈ, ਮਹਾਮਾਇਆ ਤੇਰੀ ਬੜੀ ਵੱਡੀ ਤਾਕਤ ਹੈ, ਤੇਰੇ ਵਿੱਚੋਂ ਹੀ ਮਾਲਕ ਨੇ ਸਾਰਾ ਕੁਝ ਪੈਦਾ

ਦਿੱਤਾ। ਕਹਿੰਦੀ ਨਹੀਂ ਉਹ ਇੱਥੋਂ ਵੱਡਾ ਇਸ ਕਰਕੇ ਕਿ ਜਿਹੜੇ ਮੇਰੇ ਨਾਲ ਜੁੜਦੇ ਨੇ ਨਾ ਉਹਨਾਂ ਨੂੰ ਮੈਂ ਪਦਾਰਥ ਦੇ ਸਕਦੀ ਹਾਂ, ਮੁਕਤੀ ਮੈਂ ਨਹੀਂ ਦੇ ਸਕਦੀ। ਗੁਰੂ ਨਾਨਕ ਨਾਲ ਜਿਹੜਾ ਜੁੜ ਜਾਂਦਾ ਹੈ ਉਹ ਉਹਨੂੰ ਨਾਮ ਦਿੰਦਾ ਹੈ, ਭਗਤੀ ਦਿੰਦਾ ਹੈ, ਉੱਚਾ ਇੰਨਾ ਉਠਾ ਦਿੰਦਾ ਹੈ ਕਿ ਕਈ ਮੁਕਤੀਆਂ ਉਹਦੇ ਮਗਰ ਮਗਰ ਲੱਗੀਆਂ ਫਿਰਨ। ਮਨੁੱਖ ਦੇ ਮਗਰ ਮਗਰ ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੁੱਲਹ ਪ੍ਰਭ ਕੀ ਸ਼ਰਨ ਪਰਿਓ, ਮੁਕਤ ਪਇਓ ਚੌਹੂ ਜੁਗ ਜਾਣਿਓ, ਜਸ ਕੀਰਤ ਮਾਥੇ ਛਤਰ ਧਰਿਓ, ਰਾਜਾ ਰਾਮ ਜਪਤ ਕੋ ਕੋ ਨਾ ਤਰਿਓ। ਉਹ ਨਾਮ ਜਪਣ ਲਾ ਦਿੰਦਾ, ਇਸ ਕਰਕੇ ਮੈਥੋਂ ਵੱਡਾ ਹੈ ਜਿਹੜਾ ਨਾਮ ਨਾਲ ਜੋੜਦਾ ਹੈ। ਮੇਰੇ ਕੋਲੋਂ ਲੋਕ ਸੰਸਾਰੀ ਮੰਗਾਂ ਮੰਗਦੇ ਨੇ, ਮੈਂ ਦੇਣੀ ਹਾਂ। ਗੁਰੂ ਨਾਨਕ ਨਾਮ ਨਾਲ ਜੋੜਦਾ। ਧਿਆਨ ਦੇਣਾ, ਕੁਝ ਧਰਮਾਂ ਵਾਲੇ, ਅਖੌਤੀ ਧਰਮਾਂ ਵਾਲੇ ਐਸਾ ਵੀ ਕਰਦੇ ਨੇ, ਉਹ ਕਹਿੰਦੇ ਨੇ ਪਾਪ ਕਰੀ ਜਾਓ ਸਾਡੇ ਕੋਲ ਆ ਜਾਓ ਆਪੇ ਬਖਸ਼ਾ ਲਵਾਂਗੇ, ਸਾਡਾ ਇਸ਼ਟ ਆਪੇ ਤੁਹਾਡੇ ਪਾਪ ਆਪਣੇ ਮੋਢਿਆਂ ਤੇ ਲੈ ਕੇ ਤੁਹਾਨੂੰ ਬਖਸ਼ਾ ਲਵੇਗਾ। ਤੇ ਫਿਰ ਬੰਦਾ ਤਾਂ ਕੋਈ ਨਾ ਬਣਿਆ, ਪਾਪ ਕਰੀ ਜਾਵੇ ਉਹਦੇ ਬਖਸ਼ਾਉਣ ਵਾਲਾ ਕੋਈ ਬੈਠਾ ਜ਼ਿੰਮੇਵਾਰ ਬਣ ਕੇ, ਇਹ ਗੱਲ ਠੀਕ ਹੈ। ਗੁਰੂ ਨਾਨਕ ਇਹ ਜ਼ਿੰਮੇਵਾਰੀ ਨਹੀਂ ਲੈਂਦੇ। ਉਹ ਕਹਿੰਦੇ ਨੇ ਮੈਂ ਤਾਂ ਤੈਨੂੰ ਇੰਨੇ ਜੋਗਾ ਕਰ ਦੇਣਾ ਚਾਹੁੰਦਾ ਵੀ ਤੂੰ ਆਪ ਵੀ ਬਖਸ਼ਿਆ ਜਾਵੇ, ਤੇਰੇ ਨਾਲ ਹੋਰ ਵੀ ਕਈ ਬਖਸ਼ੇ ਜਾਣ। ਹਾਲਾਂਕਿ ਹਜ਼ਰਤ ਈਸਾ ਮਸੀਹ ਦਾ ਇੱਕ ਵਚਨ ਹੈ, ਉਹਦਾ ਸੇਂਟ ਐਂਡਰਿਊ ਨੇ ਬੜਾ ਸੋਹਣਾ ਉਲਥਾ ਕੀਤਾ। ਉਹ ਕਹਿੰਦਾ ਲੋਕ ਗਲਤ ਸਮਝਦੇ ਨੇ ਇਸ ਦਾ। ਉਹ ਕਹਿੰਦਾ ਮੇਰੇ ਮਗਰ ਉਹ ਆਵੇ ਜੋ ਮੇਰੇ ਮਗਰ ਚੱਲ ਸਕਦਾ। ਧਿਆਨ ਦੇਣਾ, ਬੜੀ ਖਾਸ ਗੱਲ। ਕਹਿੰਦਾ ਮੇਰੇ ਮਗਰ ਉਹ ਆਵੇ, ਜਾ ਰਹੇ ਸਨ, ਦੁਨੀਆਂ ਬੜੀ ਮਗਰ ਤੁਰੀ ਜਾ ਰਹੀ ਸੀ, ਧਾੜ ਦੀ ਧਾੜ, ਰੁਕ ਗਏ। ਕਹਿਣ ਲੱਗੇ ਮੇਰੇ ਮਗਰ ਸਿਰਫ ਉਹ ਆਵੇ ਜੋ ਮੇਰੇ ਮਗਰ ਚੱਲ ਸਕਦਾ। ਹੁਣ ਇਹਦਾ ਅਰਥ ਲੈਣ ਵਾਲਾ ਕੱਲੇਗਾ, ਉਹ ਕਹਿਣਗੇ ਵੀ ਉਹ ਬੜੇ ਤੇਜ਼ ਤੁਰਦੇ ਹੋਣਗੇ, ਦੌੜਦੇ ਹੋਣਗੇ, ਜਾਂ ਪਤਾ ਨਹੀਂ ਉਹ ਆਪਣੇ ਖੋਤੇ ਤੇ ਚੜ੍ਹ ਕੇ ਬੜੀ ਤੇਜ਼ੀ ਨਾਲ ਜਾ ਰਹੇ ਹੋਣਗੇ, ਤੇ ਉਹਨਾਂ ਦੇ ਮਗਰ ਜਿਹੜੇ ਤੇਜ਼ ਨਹੀਂ ਤੁਰ ਸਕਦੇ ਉਹ ਰਹਿ ਗਏ। ਐਸੀ ਗੱਲ ਨਹੀਂ। ਉਹਨਾਂ ਕਹਿਣ ਦਾ ਮਤਲਬ ਹੈ ਜਿਹੜਾ ਮੇਰੀ ਸਿੱਖਿਆ ਤੇ ਨਹੀਂ ਤੁਰ ਸਕਦਾ, ਰੁਕ ਜਾਓ, ਨਾ ਆਓ ਮੇਰੇ ਮਗਰ। ਜਿਹੜਾ ਮੇਰੇ ਮਗਰ ਲੱਗ ਕੇ ਮੇਰਾ ਅਨੁਸਾਰੀ ਹੋ ਕੇ ਨਹੀਂ ਤੁਰ ਸਕਦਾ ਨਾ, ਹਮੇਸ਼ਾ ਮਹਾਂਪੁਰਸ਼ ਇਹੀ ਕਹਿੰਦੇ ਆਏ। ਮਗਰਲਿਆਂ ਨੇ ਗੱਲਾਂ ਬਣਾ ਲਈਆਂ ਕਿ ਤੁਹਾਡੇ ਪਾਪ ਉਹ ਆਪਣੇ ਸਿਰ ਤੇ ਲੈ ਕੇ ਤੁਹਾਨੂੰ ਬਖਸ਼ਾ ਦੇਣਗੇ, ਤੁਸੀਂ ਮੌਜਾਂ ਕਰੋ, ਖਾਈ ਪੀ ਚੱਲੋ। ਗੁਰੂ ਨਾਨਕ ਐਸਾ ਬੰਦੇ ਨੂੰ ਨਹੀਂ ਰਹਿਣ ਦਿੰਦੇ। ਗੁਰੂ ਨਾਨਕ ਤਾਂ ਮਨੁੱਖ ਨੂੰ ਸਵਾਰ ਕੇ, ਸਾਜ ਕੇ, ਸ਼ੁੱਧ ਕਰ ਦਿੰਦੇ ਨੇ, ਇੰਨਾ ਪਵਿੱਤਰ ਕਰ ਦਿੰਦੇ ਨੇ ਨਾਮ ਨਾਲ ਜੋੜ ਕੇ ਕਿ ਦੇਵੀਆਂ ਵੀ ਉਹਨਾਂ ਵਾਸਤੇ ਝਾੜੂ ਦੇਣ। ਉਹਨਾਂ ਮਨੁੱਖਾਂ ਦਾ ਦੇਵਤਿਆਂ ਵਿੱਚ ਵੀ ਸਤਿਕਾਰ ਹੋ। ਇਸੇ ਕਰਕੇ ਗੁਰਸਿੱਖ ਦੀ ਨਿਗਾਹ ਬਹੁਤ ਉੱਚੀ। ਜਾਂਕਾ ਕਹਿਆ ਦਰਗਹਿ ਚੱਲੇ, ਸੋ ਕਿਸ ਤੋਂ ਨਜ਼ਰ ਲੈ ਆਵੇ ਤੱਲੇ। ਜਿਹਦੀ ਦਰਗਾਹ ਚ ਸੁਣੀ ਜਾਂਦੀ ਹੋਵੇ ਉਹ ਕਿਸੇ ਨੂੰ ਅੱਖ ਥੱਲੇ ਕਾਹਨੂੰ ਲਿਆਉਂਦਾ ਹੈ? ਸਾਹਿਬ ਕਲਗੀਧਰ ਪਾਤਸ਼ਾਹ ਦਾ ਸੋਈਆ ਰੋਜ਼ ਪੜ੍ਹਦੇ ਹੋ। ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਉਂਦੇ। ਮੈਂ ਕਿਸੇ ਨੂੰ ਅੱਖ ਥੱਲੇ ਲਿਆਉਂਦਾ ਹੀ ਨਹੀਂ। ਇਹ ਨਿੱਕੀਆਂ ਮੋਟੀਆਂ ਤਾਕਤਾਂ ਜੋ ਉਹਦੀ ਰਜ਼ਾ ਚ ਚੱਲਣ ਵਾਲੀਆਂ ਨੇ, ਮੈਂ ਉਹਦੀ ਮਾਲਕ ਦੀ ਓਟ ਤੱਕਣ ਤੋਂ ਬਾਅਦ ਇਹ ਛੋਟੀਆਂ ਮੋਟੀਆਂ ਤਾਕਤਾਂ ਵੱਲ ਕਿਉਂ ਤੱਕਾਂ? ਕਿਉਂਕਿ ਤਾਕਤਾਂ ਜਿਹੜੀਆਂ, ਸ਼ਕਤੀਆਂ ਜਿਹੜੀਆਂ, ਰਿਧੀਆਂ ਸਿੱਧੀਆਂ ਵਾਲੀਆਂ ਤਾਕਤਾਂ ਨੇ, ਇਹ ਪਦਾਰਥ ਤਾਂ ਦੇ ਸਕਦੀਆਂ ਨੇ, ਵਾਹਿਗੁਰੂ ਨਾਲ ਸਿੱਧਾ ਜੋੜਨ ਵਾਸਤੇ ਤਾਂ ਕੋਈ ਗੁਰੂ ਨਾਨਕ ਹੀ ਚਾਹੀਦਾ। ਵਾਹਿਗੁਰੂ ਅਕਾਲ ਪੁਰਖ ਨਾਲ ਸਿੱਧੀ ਸਾਂਝ ਪੈਦਾ ਕਰਨ ਦੀ ਬਾਣੀ ਵਿੱਚ ਨਿੱਤ ਪ੍ਰੇਰਨਾ ਲਈ ਆਪਾਂ ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਏਕ ਟੇਕ ਗੋਬਿੰਦ ਕੀ, ਇੱਕ ਵਾਹਿਗੁਰੂ ਦਾ ਆਸਰਾ, ਤਿਆਗੀ ਅਨ ਆਸ, ਹੋਰ ਕਿਸੇ ਦਾ ਆਸਰਾ ਨਹੀਂ। ਸਭ ਉੱਪਰ ਸਮਰੱਥ ਪ੍ਰਭ, ਸਾਰਿਆਂ ਤੋਂ ਵੱਡੀ ਸਮਰੱਥਾ ਵਾਲਾ, ਸਾਰਿਆਂ ਤੋਂ ਉੱਚਾ ਵਾਹਿਗੁਰੂ ਹੈ। ਪੂਰਨ ਗੁਣ ਦਾਸ, ਪੂਰਨ ਗੁਣਾਂ ਵਾਲਾ, ਜਨ ਕਾ ਨਾਮ ਆਧਾਰ ਹੈ, ਸੇਵਕਾਂ ਨੇ ਨਾਮ ਨੂੰ ਆਸਰਾ ਬਣਾਇਆ। ਪ੍ਰਭ ਸ਼ਰਣੀ ਪਾਹੇ, ਪ੍ਰਭੂ ਦੀ ਸ਼ਰਨ ਪੈਂਦੇ। ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ, ਇਹਨਾਂ ਨੂੰ ਭਰੋਸਾ ਏ, ਆਪ ਰੱਖੇ ਆਪ ਦੇਵ ਸੀ, ਆਪੇ ਪ੍ਰਤਪਾਰੇ, ਦੀਨ ਦਿਆਲ ਕਿਰਪਾ ਨਿਧੇ, ਸਾਸ ਸਾਸ ਸੰਭਾਰੇ, ਇਹਨਾਂ ਨੂੰ ਇਹ ਵੀ ਮਨਜ਼ੂਰ ਹੈ ਕਰਨਹਾਰ ਜੋ ਕਰ ਰਹੇ ਸਾਈ ਵਡਿਆਈ, ਗੁਰਪੁਰੇ ਉਪਦੇਸ਼ਿਆ ਸੁਖ ਖਸਮ ਰਜ਼ਾਈ। ਮਾਲਕ ਦੀ ਰਜ਼ਾ ਵਿਚ ਗੁਰੂਪੁਰੇ ਉਪਦੇਸ਼ ਦਿੱਤਾ, ਤੈਨੂੰ ਬੜਾ ਸੁਖ ਮਿਲੇਗਾ। ਪੂਰੇ ਗੁਰੂ ਗੁਰੂ ਨਾਨਕ ਦਾ ਉਪਦੇਸ਼ ਹੈ, ਤੂੰ ਨਿਰੰਕਾਰ ਦੀ ਰਜ਼ਾ ਚ ਰਹੋ, ਬੜਾ ਸੁਖੀ ਰਹੇਗਾ। ਫਿਰ ਇਹਨੇ ਕੀ ਪਾਇਆ? ਚਿੰਤ ਅੰਦੇਸ਼ਾ ਗਣਤ ਤਜ, ਜਨ ਹੁਕਮ ਪਛਾਤਾ, ਨਹਿ ਬਿਣਸੈ ਨਹਿ ਛੋੜ ਜਾਏ, ਨਾਨਕ ਰੰਗ ਰਾਤਾ। ਇਹ ਐਸੇ ਰੰਗ ਚ ਰੱਤਾ ਹੋਇਆ ਗੁਰਮੁਖ, ਇਹਨੂੰ ਭਰੋਸਾ ਹੈ ਮਾਲਕ ਮੈਨੂੰ ਛੱਡ ਨਹੀਂ ਜਾਏਗਾ, ਉਹਦੀ ਕਿਰਪਾ ਵਿਚ ਮੈਂ ਸਦਾ ਸੁਖੀ ਵਸਾਂਗਾ। ਸਿਮਰਤ ਸਵਾਮੀ ਕਿਲ ਲਿਖ ਨਾਸੇ, ਜਿਸ ਨੂੰ ਯਾਦ ਕਰਨ ਨਾਲ ਪਾਪ ਧੋਤੇ ਜਾਂਦੇ ਨੇ। ਸੁਖ ਸਹਿਜ ਆਨੰਦ ਨਿਵਾਸੇ, ਸੁਖ ਸਹਿਜ ਤੇ ਆਨੰਦ ਦਾ ਵਾਸਾ ਹੁੰਦਾ ਹੈ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨ ਰੱਬ ਦੇ ਬੰਦੇ ਤਾਂ ਉਹਦਾ ਆਸਰਾ ਤੱਕਦੇ। ਨਾਮ ਜਪਤ ਸਭ ਮਿਟਿਓ ਅੰਦੇਸ਼ਾ, ਨਾਮ ਜਪਦਿਆਂ ਸਾਰੇ ਵਿਸਵਸੇ, ਸਾਰੇ ਸ਼ੰਕੇ, ਸਾਰੇ ਅੰਦੇਸ਼ੇ ਮਿਟ ਗਏ। ਸਾਧ ਸੰਗ ਕਛ ਭਾਉ ਨਾ ਭ੍ਰਾਂਤੀ, ਸਤਸੰਗਿਆਂ ਚ ਮਿਲ ਕੇ ਨਿਰੰਕਾਰ ਨਾਲ ਸਾਂਝ ਪਾਉਣ ਵਾਲਿਆਂ ਨੂੰ ਨਾ ਕੋਈ ਡਰ ਹੈ ਨਾ ਕੋਈ ਭਰਮ ਹੈ। ਗੁਣ ਗੋਪਾਲ ਗਾਈਆਂ ਹੈ ਦਿਨ ਰਾਤੀ, ਵਾਹਿਗੁਰੂ ਦੇ ਗੁਣ ਗਾਉਂਦੇ ਨੇ ਦਿਨ ਰਾਤ।
कर कृपा प्रबंधन छोट चरण कमल की दीनी ओट कहो नानक मन पई प्रतीत जिन्हां दे मन च विश्वास आ गया यकीन आ गया है निर्मल जस पीवे जन नीत वाहिगुरु दे निर्मल जस दा अमृत दिन रात पींदे ने उन्हां नूं किसे थां तों कोई खतरा नहीं कोई डर नहीं किसे होर दे आसरे की लोड़ नहीं। भाई पैड़ा जी नूं साहिब गुरु अर्जन साहिब सच्चे पातशाह ने बुलाया वो पंडित कथा करता सी ना पोथी मुकण ते आ गई साहब कहन लगे संगत दा रस बनिया होया पंडित जी पोथी मुकण लगी है तुहाडी कथा जे चलदी रहे कहन लगा जी दूजी पोथी तां बनारस है कहन लगे लै आओ कहन लगे मैं गया ते कथा दा लड़ी दा काम जो है टुट जाएगा काके नूं भेजदे ने साहब कहन लगे जरूर भेजदे कदों भेजोगे जी मुहूर्त कढ के दसांगा मुहूर्त कढ़िया दिन मथ लिया घड़ी पैर मथ ले आ गया महाराज फलाने दिन काका इन्ने पैर इन्ने घड़ी इन्ने पलते चलेगा साहब कहन लगे ठीक है किसे चीज की लोड़ होवे दस देनी कहन लगा जी कई चिरां बाद काका घर चलिया कुछ थोड़ी जी माया साहब कहन लगे भंडारी नूं कहन लगे जिन्नी माया पंडित जी कहिंदे ने दे दिओ फिर खलोते ने साहब कहन लगे पंडित जी हुण दसो कहन लगे जी काके वास्ते कोई सवारी तां चाहीदी है साहब कहन लगे वधिया घोड़ा सोहना घोड़ा काके दी सवारी वास्ते दे दिओ फिर खलोते ने साहब कहन लगे पंडित जी होर दसो कि महाराज ओ माया लैके काका कला जाएगा डर लगेगा सौ खतरे ने जंगल वेले रस्ता लंबा है किथे अमृतसर तो चल के बनारस पहुंचना है साहब कहन लगे चार पांच अंग रक्षक भी दे दिओ साथी सहाय भी दे दिओ शस्त्रधारी बंदे नाल जाणगे फिर खलोता है कहन लगे पंडित जी हुण दसो कहन लगे जी ओ ब्राह्मण पुत्र है राज खाए पीएगा की साहब कहन लगे राशन भी दे दिओ अन्न पानी सारा कुछ नाल दिओ ते नाल पकाउण वास्ते रसोईया भी दे दिओ गड्डा समान दा लदिया गया एक घोड़ा उहदे वास्ते चार पांच घोड़िया वाले नाल उहदे अंग रक्षक माया दीआं थैलियां किन्ना सारा अनाज ए सारा कुछ लै के तैयारी कर ली गई नियत दिन ते जिस वेले सरोवर दे एक पासे जंगलां दे विच खुली थां दे विच उहनां रुखां दे विचकार पंडित जी ने हवन तैयार किया होम हो रहा है देवियां देवत्यां की आराधना हो रही वो परछावां ढलदा वेख रहे ने सूरज उठता वेख रहे ने अचानक कहन लगे काका हुण ओ घड़ी ओ मुहूर्त आ गया है हुण तू परिक्रमा करके पूर्ण आहुति पा के तो घोड़े ते सवार हो लड़के ने बाप की आशीर्वाद लई हवन वाली थां की परिक्रमा की सारिया ने वेद मंत्रा के उच्चारण के नाल पूर्ण आहुति पाई यज्ञ संपूर्ण होया लड़के ने बाप की आशीर्वाद लैके घोड़े ते पैर रखिया पलाकी मार के चढ़ गया बाप ने खड़े होके असीस दिती घोड़ा तुरिया तुरिया ते अगों खोता हीक पिया उन्हें घोड़े दियां वागां खिंच लईआं रुक गया लड़के ने घोड़ा रोकिया बाप ने कहता उतरिया थले वापस उतर आया रात नूं फिर कथा च बैठा मुंडा नाल बैठा साहब कहन लगे पंडित जी काका गया नहीं कि महाराज चलिया तां सी बदशगनी हो गई कैसी बदशगनी कि जी खोता हीक पिया ऐण दे तुरन लगे साहब कहन लगे खोते दी गल दी की परवाह करनी सी तुसीं इष्ट दी आराधना करनी सी प्रभु की आराधना करनी सी कहन लगा जी ऐसी गल नहीं कीती तां सारी है अग्नि नूं साक्षी मंग के श्री गणेशा नमा तो लैके 33 करोड़ देवत्या का ध्यान किया वेद मंत्रा के उच्चारण के नाल मुंडा तोरिया सी पर बदशगनी साहब कहन लगे नहीं तेनू 33 करोड़ देवत्या ते इना विश्वास नहीं जिन्ना खोते ते विश्वास तेनू अपने इस ते इना भरोसा नहीं जिन्ना एक जानवर ते भरोसा है कि एदी बदशगनी दे नाल सारा काम खराब हो जाए ना तेनू बंदिया ते भरोसा जेडे नाल चले ने ना तेनू अन्न ते भरोसा है ना धन ते भरोसा है ना मुंडे ते भरोसा है खोते ते भरोसा है तेरा उसे वेले भाई पैड़ा जी ने आके मत्था टेकिया धन गुरु नानक कहन लगे भाई पैड़ा जी तुहानू एक काम कहना है दसो पातशाह हुक्म करो साहब कहन लगे इंज करो संगला दी पजाओ सतवचन पातशाह साहब कहन लगे उथे सुनिया है कि धन गुरु नानक ने कोई पोथी रची सी प्राण संगली उथों दे सिद्धां दे हुक्मां उहदे प्रसवालां ते साहिबां ने उहदे उत्तर दित्ते सन ते गुरबाणी संचय करनी है लै के आओ पोथी वेखीए जे गुरबाणी च शामिल करन जोगी होवेगी ते कर लैणी प्राण संगली पोथी लै के आओ सत बचन दी कदों जावां साहिब कहन लगे हुणे चले जाओ रात दा समां है हुणे चले जाओ साडे वलों तां आ गया जदों मर्जी चले जाओ कहन लगा सत बचन महाराज मत्था टेकिया उठ के तुरन लगा साहिब कहन लगे भाई पैड़ा जी कोई बंदे चार नैल ना लै जाओ हथ बन के कहन लगे पातशाह घर बाहर तेरा परवासा तू जन के है संग मैं बंदे नाल काले नहीं लिया साहब कहन लगे कोई अनजन लै जाओ
ਨਾਲ ਕੋਈ ਅੰਨ ਪਾਣੀ। ਪੰਡਿਤ ਜੀ ਸੁਣ ਰਹੇ ਨੇ, ਭਾਈ ਪੈੜਾ ਜੀ ਕਹਿੰਦੇ ਨੇ ਪਾਤਸ਼ਾਹ ਜਿੱਥੇ ਜਾਣਾ ਅੰਨ ਮਾਲਕ ਨੇ ਦੇਣਾ, ਤੇਰੀ ਰਜ਼ਾ ਵਿੱਚ ਜਿੱਥੇ ਜਾਣਾ ਮਿਲ ਜਾਣਾ, ਜੀਆਂ ਸਾਰਿਆਂ ਦੀ ਸੰਭਾਲ ਤੂੰ ਆਪ ਕਰਨ ਵਾਲਾ ਹੈ ਪਾਤਸ਼ਾਹ, ਮੈਂ ਅੰਨ ਕਾਹਦੇ ਲਈ ਨਾਲ ਚੁੱਕਾਂ, ਜਿੱਥੇ ਜਾਵਾਂਗਾ ਮਿਲ ਜਾਏਗਾ। ਸਾਹਿਬ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਕੋਈ ਧਨ ਲੈ ਲਵੋ। ਕਹਿਣ ਲੱਗਾ ਮਹਾਰਾਜ ਧਨ ਕੀ ਕਰਨਾ ਹੈ, ਐਵੇਂ ਖਾਮ ਖਾ ਦੇ ਖਤਰੇ ਮੁੱਲ ਲਵਾਂਗਾ। ਸਾਹਿਬ ਕਹਿਣ ਲੱਗੇ ਲੰਮਾ ਸਫ਼ਰ ਹੈ ਮਾਲਕ, ਤੁਸੀਂ ਆਪ ਖਿਆਲ ਰੱਖਣਾ ਹੈ, ਮੈਂ ਧਨ ਵੀ ਕੀ ਕਰਨਾ। ਸਾਹਿਬਾਂ ਨੇ ਹਜ਼ੂਰੀ ਚ ਪਈ ਮਾਇਆ ਚ ਇੱਕ ਟਕਾ ਚੁੱਕ ਕੇ ਅੱਗੇ ਕੀਤਾ, ਇਸ ਨੇ ਝੋਲੀ ਚ ਪੁਆ ਇੱਕ ਟਕਾ। ਧਿਆਨ ਦੇਣਾ ਕਿੱਥੇ, ਅੰਮ੍ਰਿਤਸਰ ਤੋਂ ਲੈ ਕੇ ਲੰਕਾ ਤੱਕ ਦਾ ਸਫ਼ਰ, ਉਥੋਂ ਵਾਪਸ ਆਉਣਾ, ਇੱਕ ਟਕਾ ਕੋਈ ਖਰਚਾ ਤਾਂ ਨਹੀਂ ਨਾ। ਪਰ ਭਾਈ ਸਾਹਿਬ ਨੇ ਝੋਲੀ ਚ ਮਹਾਰਾਜ ਦੀ ਬਖਸ਼ਿਸ਼ ਸਮਝ ਕੇ ਪਵਾ ਲਿਆ, ਘੁੱਟ ਕੇ ਪੱਲੇ ਬੰਨ ਲਿਆ। ਇਤਿਹਾਸ ਗਵਾਹ ਹੈ ਉਸੇ ਵੇਲੇ ਭਾਈ ਪੈੜਾ ਜੀ ਤੁਰ ਪਏ, ਇਕੱਲੇ ਜਾ ਕੇ ਸੰਗਲਾ ਦੀਪ ਤੋਂ ਪੋਥੀ ਲੈ ਕੇ ਆ। ਫਿਰ ਉਨ੍ਹਾਂ ਨੇ ਹਕੀਕਤ ਰਾਹ ਮੁਕਾਮ ਇੱਕ ਪੋਥੀ ਆਪ ਹੀ ਲਿਖੀ, ਜਿਹਦੇ ਵਿੱਚ ਗੁਰੂ ਕੇ ਸਿੱਖਾਂ ਦੇ ਰਾਹ ਜਿੱਥੇ ਜਿੱਥੇ ਦਰਸ਼ਨ ਹੋਏ ਤੇ ਰਾਜੇ ਸ਼ਿਵਨਾਬ ਦੀ ਸੰਤਾਨ ਜੋ ਕੁਝ ਕਰ ਰਹੀ ਸੀ ਉਹ ਸਾਰਾ ਕੁਝ ਉਸ ਹਕੀਕਤ ਰਾਹ ਮੁਕਾਮ ਚ ਦਰਜ ਕੀਤਾ। ਉਸ ਇਕੱਲੇ ਬੰਦੇ ਨੇ ਏਡਾ ਸਫ਼ਰ ਬਿਨਾਂ ਸੰਗੀਆਂ ਸਾਥੀਆਂ ਦੇ, ਬਿਨਾਂ ਧਨ ਦੇ, ਬਿਨਾਂ ਅੰਨ ਦੇ ਕਿਹਦੇ ਸਿਰ ਤੇ ਕਰ ਲਿਆ? ਪਰਮੇਸ਼ਰ ਦੇ ਆਸਰਾ। ਇੱਕ ਨਿਰੰਕਾਰ ਦਾ ਆਸਰਾ ਜਿਨ੍ਹਾਂ ਨੇ ਬਾਣੀ ਅਨੁਸਾਰ

ਸਤਿਕਾਰਯੋਗ ਸਾਧ ਸੰਗਤ, ਅੱਠਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਬਾਲਾ ਪ੍ਰੀਤਮ ਕਰਕੇ ਸਿੱਖ ਸੰਗਤਾਂ ਯਾਦ ਕਰਦੀਆਂ ਹਨ, ਜਿਨ੍ਹਾਂ ਦੀ ਯਾਦ ਵਿੱਚ ਕਈ ਜਗ੍ਹਾ ਗੁਰਦੁਆਰੇ ਬਣੇ ਹਨ। ਦਿੱਲੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ, ਜਿਸ ਜਗ੍ਹਾ ਹਜ਼ਾਰਾਂ ਸੰਗਤਾਂ ਰੋਜ਼ਾਨਾ ਜਾ ਕੇ ਆਪਣਾ ਸੀਸ ਝੁਕਾਉਂਦੀਆਂ ਹਨ ਔਰ ਨਾਲ ਮੱਥਾ ਟੇਕਦਿਆਂ ਹੋਇਆਂ ਉਹਨਾਂ ਦੇ ਮੂੰਹ ਤੋਂ ਆਪਣੇ ਆਪ ਹੀ ਨਿਕਲਦਾ ਹੈ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਤੋ ਆਓ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜੀਵਨ ਆਪਾਂ ਸਾਰੇ ਰਲ ਕੇ ਵਿਚਾਰ ਕਰੀਏ। ਜੀਵਨ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀ ਉਚਾਰੀ ਹੋਈ ਪੌੜੀ, ਹਰਿ ਕ੍ਰਿਸ਼ਨ ਭਇਓ ਅਸ਼ਟਮ ਬਲਵੀਰਾ, ਆਓ ਆਪਾਂ ਸਾਰੇ ਰਲ ਕੇ ਇਹ ਸ਼ਬਦ ਦੀ ਵਿਚਾਰ ਕਰੀਏ।

ਜਿਨ੍ਹਾਂ ਦੇ ਦੋਸਤ ਪੁੱਤਰ ਵੱਡੇ ਬਾਬਾ ਰਾਮ ਰਾਏ ਅਤੇ ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ। ਸਿੱਖ ਸੰਗਤਾਂ ਜਿੱਥੇ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ, ਉੱਥੇ ਗੁਰੂ ਪਰਿਵਾਰ ਦੇ ਵੀ ਦਰਸ਼ਨ ਕਰਦੀਆਂ। ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜੋ ਸਿੱਖ ਧਰਮ ਦੀ ਨੀਂਹ ਰੱਖੀ, ਛੂਤ ਛਾਤ, ਊਚ ਨੀਚ, ਜਾਤ ਪਾਤ ਤੋਂ ਉੱਪਰ ਉੱਠ ਕੇ

ਸਿੱਖ ਮੰਨਦਾ ਸਿੱਖ ਬੇਸ਼ਕ ਉਹ ਅਖਵਾਉਂਦਾ ਪਰ ਗੁਰੂ ਦੇ ਉਪਦੇਸ਼ ਤੋਂ ਉਹ ਦੂਰ ਹੈ ਕਿਉਂਕਿ ਗੁਰੂ ਸਾਹਿਬਾਂ ਨੇ ਕਿਹਾ ਕਿ ਪਰਮੇਸ਼ਵਰ ਨੇ ਜਾਤਾਂ ਪਾਤਾਂ ਊਚ ਨੀਚ ਨਹੀਂ ਬਣਾਈ ਇਹ ਸਭ ਕੁਝ ਇਨਸਾਨ ਦਾ ਬਣਾਇਆ ਹੋਇਆ ਹੈ ਇਸ ਕਰਕੇ ਜਿਹੜਾ ਮੈਨੂੰ ਪਿਆਰ ਕਰਦਾ ਉਹ ਜਾਤਾਂ ਪਾਤਾਂ ਊਚ ਨੀਚ ਨਹੀਂ ਮੰਨਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹ 10 ਗੁਰੂ ਸਾਹਿਬਾਨ ਗੁਰਗੱਦੀ ਤੇ ਬੈਠੇ ਪਰ ਗੁਰਗੱਦੀ ਤੇ ਉਹੋ ਹੀ ਗੁਰੂ ਬੈਠੇ ਆ ਜਿਸ ਨੇ ਸੇਵਾ ਸਿਮਰਨ ਕੀਤਾ ਔਰ ਹੁਕਮ ਮੰਨਿਆ ਇਹ ਤੁਰ ਦੀ ਦਾਤ ਉਹਦੇ ਹਿੱਸੇ ਆਈ ਜਿਸ ਨੂੰ ਤੁਰੋਂ ਲਿਖੀ ਸੀ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜਿਨ੍ਹਾਂ ਦੇ ਦਰਬਾਰ ਬੜੀ ਬੜੀ ਦੂਰੋਂ ਸੰਗਤਾਂ ਕੀਰਤਪੁਰ ਸਾਹਿਬ ਆਇਆ ਕਰਦੀਆਂ ਸਨ ਇੱਕ ਸਿੱਖ ਗੁਰੂ ਹਰਿਰਾਏ ਸਾਹਿਬ ਜੀ ਨੂੰ ਕਹਿਣ ਲੱਗਾ ਮਹਾਰਾਜ ਆਪ ਜੀ ਦੇ ਦੋ ਸਾਹਿਬਜ਼ਾਦੇ ਹਨ ਬਾਬਾ ਰਾਮ ਰਾਏ ਔਰ ਸ੍ਰੀ ਹਰਿਕ੍ਰਿਸ਼ਨ ਜੀ ਤੁਹਾਨੂੰ ਦੋਨਾਂ ਵਿੱਚੋਂ ਕੌਣ ਪਿਆਰਾ ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ ਸਿੱਖਾ ਐ ਸੂਈ ਲੈ ਜਾ

ਇਸ ਵੇਲੇ ਦੋਨੋਂ ਸਾਹਿਬਜ਼ਾਦੇ ਪਾਠ ਕਰਦੇ ਪਏ ਨੇ। ਇਹ ਸੂਈ ਦੋਨਾਂ ਦੇ ਗੋਡਿਆਂ ਵਿਚ ਜਾ ਕੇ ਚੁਬੋਈ, ਤੈਨੂੰ ਜਵਾਬ ਮਿਲ ਜਾਏਗਾ, ਸਾਨੂੰ

ਜਦ ਸਿੱਖ ਪਹੁੰਚਿਆ ਤੇ ਕੀ ਦੇਖਦਾ ਬਾਬਾ ਰਾਮ ਰਾਏ ਔਰ ਸ੍ਰੀ ਹਰਿ ਕ੍ਰਿਸ਼ਨ ਜੀ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠੇ ਨੇ, ਬਾਣੀ ਪੜ੍ਹਦੇ ਪਏ, ਅੱਖਾਂ ਬੰਦ ਨੇ, ਸਮਾਧੀਆਂ ਲੱਗੀਆਂ ਨੇ। ਸਿੱਖ ਨੇ ਉਹ ਸੂਈ ਬਾਬਾ ਰਾਮ ਰਾਏ ਦੇ ਗੋਡੇ ਵਿੱਚ ਚੁਬੋਈ ਤੇ ਬਾਬਾ ਰਾਮ ਰਾਏ ਇਕਦਮ ਤ੍ਰਿਭਕ ਪਏ, ਬਿਰਤੀ ਖੁੱਲ ਗਈ। ਉਹ ਸੂਈ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਗੋਡੇ ਵਿੱਚ ਚੁਬੋਈ ਤੇ ਸਾਹਿਬ ਜੀ ਉਸੇ ਤਰ੍ਹਾਂ ਅਡੋਲ ਬੈਠੇ ਰਹੇ। ਉਹ ਸਿੱਖ ਸਾਹਿਬਾਂ ਨੂੰ ਜਾ ਕੇ ਕਹਿਣ ਲੱਗਾ, ਮਹਾਰਾਜ ਬਾਬਾ ਰਾਮ ਰਾਏ ਦੀ ਬਿਰਤੀ ਕੱਚੀ ਹੈ, ਪਰ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਉਹ ਤੇ ਬਿਰਤੀ ਵਿੱਚ ਸਮਾਧੀ ਵਿੱਚ ਕਿਧਰੇ ਪਹੁੰਚੇ ਹੋਏ ਸਨ, ਸੂਈ ਦਾ ਕੋਈ ਅਸਰ ਨਹੀਂ ਹੋਇਆ। ਪਰ ਮੈਨੂੰ ਹਾਲੀ ਵੀ ਇਹ ਚੰਗੀ ਤਰ੍ਹਾਂ ਪਤਾ ਨਹੀਂ ਲੱਗਾ ਕਿ ਆਪ ਜੀ ਨੂੰ ਦੋਨਾਂ ਵਿੱਚੋਂ ਕੌਣ ਬਹੁਤਾ ਪਿਆਰ ਹੈ। ਅਗਲੇ ਦਿਨ ਸਾਹਿਬਾਂ ਨੇ ਕਿਹਾ, ਇੱਕ ਵਾਰੀ ਫੇਰ ਜਾ, ਅੱਜ ਫਿਰ ਇਹ ਸੂਈ ਲੈ ਜਾ, ਪਰ ਅੱਜ ਇਹ ਸੂਈ ਗੋਡਿਆਂ ਵਿੱਚ ਨਹੀਂ ਚਬਾਉਣੀ, ਜਿਹੜੀ ਚੌਂਕੀ ਤੇ ਸਾਹਿਬਜ਼ਾਦੇ ਪੋਥੀ ਰੱਖ ਕੇ ਪਾਠ ਕਰਦੇ ਨੇ ਉਸ ਚੌਂਕੀ ਨੂੰ ਸੂਈ ਚਬੋਈ। ਇਹ ਸਿੱਖ ਸੂਈ ਲੈ ਕੇ ਗਿਆ ਜਿਹੜੀ ਚੌਂਕੀ ਤੇ ਬਾਬਾ ਰਾਮ ਰਾਏ ਪੋਥੀ ਸਾਹਿਬ ਰੱਖ ਕੇ ਪਾਠ ਕਰਦੇ ਸਨ। ਲੱਕੜ ਦੀ ਚੌਂਕੀ ਦੇ ਪਾਵੇ ਵਿੱਚ ਸੂਈ ਚਬੋਈ, ਪਰ ਲੱਕੜ ਦੇ ਵਿੱਚ ਸੂਈ ਕਿਵੇਂ ਚੁਭ ਸਕਦੀ? ਉਹ ਸੂਈ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਸਾਹਮਣੇ ਪਈ ਚੌਂਕੀ ਵਿੱਚ ਚੁਬੋਈ, ਉਹ ਸੂਈ ਲੱਕੜ ਦੇ ਵਿੱਚ ਇਸ ਤਰ੍ਹਾਂ ਖੁੱਭ ਗਈ ਜਿਸ ਤਰ੍ਹਾਂ ਲੱਕੜ ਦਾ ਪਾਵਾ ਨਹੀਂ ਮੋਮ ਦਾ ਪਾਵਾ ਬਣਿਆ ਹੁੰਦਾ। ਇਹ ਸਿੱਖ ਬੜਾ ਹੈਰਾਨ ਹੋਇਆ ਔਰ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਇਹ ਕੌਤਕ ਸਮਝ ਵਿੱਚ ਨਹੀਂ ਆਇਆ, ਲੱਕੜ ਦੇ ਵਿੱਚ ਸੂਈ ਇਸ ਤਰ੍ਹਾਂ ਖੁੱਭ ਗਈ ਕਿ ਜਿਸ ਤਰ੍ਹਾਂ ਲੱਕੜ ਨਾ ਹੋ ਕੇ ਮੋਮ ਦਾ ਪਾਵਾ ਹੋਵੇ। ਤਾਂ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ, ਸਿੱਖਾ ਪਰਮੇਸ਼ਰ ਦੇ ਨਾਮ ਵਿੱਚ ਬਾਣੀ ਵਿੱਚ ਬੜੀ ਸ਼ਕਤੀ ਹੈ, ਇਹ ਬਾਣੀ ਸੁੱਕਿਆਂ ਨੂੰ ਹਰੇ ਕਰ ਦਿੰਦੀ, ਸੜੇ ਪੁੱਜੇ ਮਨ ਨੇ ਜਿਹੜੇ ਪਾਪਾਂ ਦੇ ਨਾਲ ਉਹ ਵੀ ਹਰੇ ਹੋ ਜਾਂਦੇ ਨੇ, ਸੁੱਕੇ ਕਾਸ਼ਟ ਹਰੇ ਆ। ਕੋਈ ਨਾਮ ਜਪ ਕੇ ਤਾਂ ਦੇਖੇ, ਨਾਮ ਸੁੱਕਿਆਂ ਨੂੰ ਹਰਿਆ ਕਰਦਾ।

ਇੱਥੇ ਪੁੱਤਰ ਦਾ ਪਿਤਾ ਦਾ ਸਵਾਲ ਨਹੀਂ, ਇੱਥੇ ਤੇ ਪ੍ਰੇਮ ਦਾ, ਸਿਮਰਨ ਦਾ ਔਰ ਬੰਦਗੀ ਦਾ ਸਵਾਲ ਹੈ। ਪੁੱਤਰ ਦੋ ਨੇ, ਪਰ ਪਿਆਰਾ ਉਹ ਲੱਗਾ ਜਿਹੜਾ ਨਾਮ ਨਾਲ ਜੁੜਿਆ, ਜਿਹੜਾ ਪਰਮੇਸ਼ਰ ਨਾਲ ਜੁੜਿਆ। ਦਿੱਲੀ ਦੇ ਤਖ਼ਤ ਤੇ ਔਰੰਗਜ਼ੇਬ ਬਾਦਸ਼ਾਹ ਬੈਠਾ ਸੀ। ਇਹ ਬੜਾ ਜ਼ਾਲਮ ਸੀ, ਪਿਤਾ ਔਰ ਆਪਣੇ ਸਕੇ ਭਰਾਵਾਂ ਦਾ ਕਾਤਲ, ਮੰਨੇ ਹੋਏ ਮੁਸਲਮਾਨ ਫਕੀਰਾਂ ਦਾ ਕਾਤਲ ਸੀ ਇਹ ਔਰੰਗਜ਼ੇਬ ਬਾਦਸ਼ਾਹ। ਇਸ ਨੇ ਜ਼ੁਲਮ ਦੀ ਅੱਤ ਕੀਤੀ ਔਰ ਗੁਰੂ ਘਰ ਦੇ ਨਾਲ ਵੀ ਇਹ ਈਰਖਾ ਕਰਦਾ ਸੀ। ਦਿੱਲੀ ਦੇ ਮਿਰਜ਼ਾ ਰਾਜਾ ਜੈ ਸਿੰਘ ਦੇ ਕਹਿਣ ਤੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਿਆ। ਦਿੱਲੀ ਵਿਖੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਬਾਬਾ ਰਾਮ ਰਾਏ ਦਾ ਮੇਲ ਹੋਇਆ। ਗੁਰੂ ਹਰ ਰਾਏ ਸਾਹਿਬ ਨੇ ਬਾਬਾ ਰਾਮ ਰਾਏ ਨੂੰ ਕਿਹਾ ਸੀ, ਬੇਟਾ, ਬਾਦਸ਼ਾਹ ਦੇ ਦਰਬਾਰ ਜਾ ਰਹੇ ਹੋ, ਡਰਨਾ ਨਹੀਂ, ਇਹ ਦੁਨਿਆਵੀ ਬਾਦਸ਼ਾਹ ਹੈ, ਬਾਦਸ਼ਾਹ ਕੋਲੋਂ ਡਰਨ ਦੀ ਲੋੜ ਨਹੀਂ ਔਰ ਕਰਾਮਾਤ ਕੋਈ ਨਹੀਂ ਦਿਖਾਣੀ। ਬਾਬਾ ਰਾਮ ਰਾਏ ਦਿੱਲੀ ਪਹੁੰਚ ਗਏ, ਔਰੰਗਜ਼ੇਬ ਦਾ ਦਰਬਾਰ ਲੱਗਾ ਹੈ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਬੜਾ ਆਦਰ ਮਾਨ ਦਿੱਤਾ। ਔਰੰਗਜ਼ੇਬ ਨੇ ਕਿਹਾ, ਮੈਂ ਸੁਣਿਆ ਕਿ ਗੁਰੂ ਨਾਨਕ ਦੇ ਘਰ ਬੜੀਆਂ ਰਿਧੀਆਂ ਸਿੱਧੀਆਂ ਹਨ, ਮੈਨੂੰ ਕੋਈ ਕਰਾਮਾਤ ਦਿਖਾਓ। ਬਾਬਾ ਰਾਮ ਰਾਏ ਨੂੰ ਹੁਕਮ ਸੀ ਕਰਾਮਾਤ ਨਹੀਂ ਦਿਖਾਣੀ, ਪਰ ਬਾਬਾ ਰਾਮ ਰਾਏ ਜਿਨ੍ਹਾਂ ਨੇ ਲਿਖਿਆ ਕਿ 100 ਤੋਂ ਵੱਧ ਕਰਾਮਾਤਾਂ ਦਿਖਾਈਆਂ, ਬਿਨਾਂ ਬੱਦਲਾਂ ਦੇ ਬਰਸਾਤ ਪਵਾ ਦਿੱਤੀ, ਬਿਨਾਂ ਕਹਾਰਾਂ ਦੇ ਪਾਲਕੀ ਵਿੱਚ ਬੈਠ ਕੇ ਆ ਗਏ, ਔਰੰਗਜ਼ੇਬ ਦੇ ਮਹਿਲਾਂ ਵਿੱਚ ਕੀ ਹੋ ਰਿਹਾ ਉੱਥੇ ਬੈਠਿਆਂ ਦੱਸ ਦਿੱਤਾ, ਅੱਗ ਵਰਸਾ ਦਿੱਤੀ, ਅਨੇਕਾਂ ਤਰ੍ਹਾਂ ਦੀਆਂ ਕਰਾਮਾਤਾਂ ਦਿਖਾਈਆਂ। ਔਰੰਗਜ਼ੇਬ ਬਾਦਸ਼ਾਹ ਬੜਾ ਖੁਸ਼ ਹੋਇਆ। ਇੱਥੇ ਇੱਕ ਸਵਾਲ ਉੱਠਿਆ, ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਬਾਬਾ ਰਾਮ ਰਾਏ ਨੂੰ, ਰਾਮ ਰਾਏ ਜੀ ਇੱਕ ਗੱਲ ਦੱਸੋ, ਇੱਕ ਸ਼ਬਦ ਹੈ ਜਿਹਦੇ ਵਿੱਚ ਲਿਖਿਆ ਮਿੱਟੀ ਮੁਸਲਮਾਨ ਕੀ, ਪੇੜੇ ਭਾਈ ਕੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਚੜ ਚੜ ਪਵੇ ਅੰਗਿਆ। ਇਹਦਾ ਕੀ ਮਤਲਬ ਹੈ? ਹੁਣ ਬਾਦਸ਼ਾਹ ਮੁਸਲਮਾਨ ਸੀ, ਬਾਬਾ ਰਾਮ ਰਾਏ ਕੁਝ ਡਰ ਗਿਆ, ਕਿਧਰੇ ਬਾਦਸ਼ਾਹ ਨਾਰਾਜ਼ ਨਾ ਹੋ ਜਾਏ, ਸੱਚ ਕਹਿਣ ਦੀ ਹਿੰਮਤ ਨਾ ਰਹੀ। ਪੰਕਤੀ ਹੈ, ਮਿੱਟੀ ਮੁਸਲਮਾਨ ਕੀ ਪੇੜੇ ਭਈ ਘੁਮਿਆਰ। ਇੱਥੇ ਕਿਸੇ ਦੀ ਨਿੰਦਿਆ ਨਹੀਂ, ਜੋ ਸੱਚ ਹੈ ਉਹ ਕਿਹਾ। ਸਦੀਆਂ ਤੋਂ ਹਿੰਦੂ ਔਰ ਮੁਸਲਮਾਨ ਆਪਸ ਵਿੱਚ ਲੜਦੇ ਆਏ, ਇੱਕ ਦੂਸਰੇ ਨੂੰ ਕਹਿੰਦੇ ਰਹੇ ਇਹ ਕਾਫਰ ਹੈ, ਇਹ ਮਲੇਸ਼ ਹੈ, ਔਰ ਕਈ ਇਹ ਵੀ ਕਹਿੰਦੇ ਸਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ, ਉਹ ਕਿਹਾ ਕਰਦੇ ਸਨ ਕਿ ਹਿੰਦੂ ਜਿਹੜਾ ਇੱਥੇ ਵੀ ਸੜਦਾ, ਉਹ ਨਰਕਾਂ ਵਿੱਚ ਵੀ ਸੜਦਾ, ਤੇ ਮੁਸਲਮਾਨ ਨਾ ਇੱਥੇ ਸੜਦਾ ਨਾ ਦਰਗਾਹ ਵਿੱਚ ਸੜਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਇਹ ਸਰੀਰ ਜਿਹੜਾ ਇਨਸਾਨ ਮਰ ਜਾਏ ਤੇ ਮਿੱਟੀ ਹੈ, ਇਸ ਨੂੰ ਸਾੜ ਦਿਓ, ਪਾਣੀ ਵਿੱਚ ਸੁੱਟ ਦਿਓ, ਕਬਰ ਚ ਦਬਾ ਦਿਓ, ਇਹਦਾ ਕੁਝ ਨਹੀਂ ਵਿਗੜਦਾ। ਤੇ ਸਾਹਿਬਾਂ ਨੇ ਕਿਹਾ, ਸਵਾਲ ਇਹ ਨਹੀਂ ਕਿ ਕੌਣ ਸੜਦਾ ਕੌਣ ਨਹੀਂ ਸੜਦਾ, ਸਾਹਿਬਾਂ ਨੇ ਕਿਹਾ ਜਿਹਦੇ ਅਮਲ ਚੰਗੇ ਨੇ ਉਸਨੂੰ ਦਰਗਾਹ ਵਿੱਚ ਜਗ੍ਹਾ ਮਿਲੇਗੀ, ਜਿਹਦੇ ਅਮਲ ਚੰਗੇ ਨਹੀਂ ਉਹਨੂੰ ਨਰਕਾਂ ਵਿੱਚ ਦੋਜਕ ਵਿੱਚ ਸੜਨਾ ਪਵੇਗਾ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ
ਮੁਸਲਮਾਨ ਸਰੀਰ ਨੂੰ ਕਬਰ ਵਿਚ ਦਬਦੇ ਹਨ ਔਰ ਸਮੇਂ ਦੇ ਨਾਲ ਕਬਰਸਤਾਨ ਪੁਰਾਣੇ ਹੋ ਜਾਂਦੇ ਨੇ। ਕਿਤਨੀਆਂ ਹਨੇਰੀਆਂ, ਕਿਤਨੀਆਂ ਬਰਸਾਤਾਂ ਪੈਂਦੀਆਂ ਨੇ, ਮਿੱਟੀ ਚੀਕਣੀ ਹੋ ਜਾਂਦੀ ਔਰ ਕਈ ਵਾਰੀ ਘੜੇ ਬਣਾਉਣ ਵਾਲਾ ਘੁਮਿਆਰ ਪੁਰਾਣੇ ਕਬਰਸਤਾਨਾਂ ਦੀ ਮਿੱਟੀ ਪੁੱਟ ਕੇ ਲੈ ਆਉਂਦਾ, ਘੜੇ ਬਣਾਉਂਦਾ, ਉਹਨਾਂ ਘੜਿਆਂ ਨੂੰ ਆਵੇ ਵਿਚ ਪਾਉਂਦਾ ਹੈ, ਅੱਗ ਦੇ ਆਵਿਆਂ ਵਿਚ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਜਿਹੜਾ ਘੁਮਿਆਰ ਮਿੱਟੀ ਦੇ ਭਾਂਡੇ ਬਣਾ ਕੇ ਅੱਗ ਵਿਚ ਸਾੜਦਾ, ਘੜੇ ਸੜਦੇ ਨੇ, ਤੇ ਜੇ ਮਰੇ ਹੋਏ ਆਦਮੀ ਦੇ ਵਿਚ ਰੂਹ ਹੈ ਤੇ ਜਦ ਉਹ ਮਿੱਟੀ ਸੜਦੀ ਏ ਤੇ ਕੀ ਉਹ ਰੂਹ ਉਹ ਨਾ ਰੋਂਦੀ ਹੋਵੇਗੀ? ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ। ਸਾਹਿਬ ਜੀ ਕਹਿਣ ਲੱਗੇ, ਭਾਈ ਇਨਸਾਨ ਮਰ ਜਾਏ, ਸਰੀਰ ਮਿੱਟੀ ਹੈ, ਸਵਾਲ ਇਹ ਨਹੀਂ ਹਿੰਦੂ ਸੜਦਾ ਹੈ ਕਿ ਮੁਸਲਮਾਨ ਸੜਦਾ ਹੈ। ਇਸ ਪੰਕਤੀ ਦਾ ਮਤਲਬ ਇਹ ਸੀ, ਇਨ੍ਹਾਂ ਝਗੜਿਆਂ ਵਿਚ ਪੈ ਕੇ ਆਪਸ ਵਿਚ ਨਫ਼ਰਤ ਨਾ ਕਰੋ, ਕੌਣ ਸੜਦਾ ਹੈ ਕੌਣ ਨਹੀਂ ਸੜਦਾ, ਇਹ ਤੇ ਪਰਮੇਸ਼ਰ ਦੀ ਦਰਗਾਹ ਵਿਚ ਲਿਖਾ ਹੋਵੇਗਾ ਕਿ ਅਸਲ ਵਿਚ ਉੱਚੇ ਜੀਵਨ ਵਾਲਾ ਕੌਣ। ਬਸ ਇੰਨੀ ਗੱਲ ਸੀ। ਪਰ ਬਾਬਾ ਰਾਮ ਰਾਏ ਡਰ ਕੇ ਕਹਿਣ ਲੱਗੇ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ, ਅਸਲ ਚ ਉਹਨਾਂ ਨੇ ਸ਼ਬਦ ਉਚਾਰਿਆ ਸੀ ਮਿੱਟੀ ਬੇਈਮਾਨ ਕੀ, ਪਰ ਲਿਖਣ ਵਾਲੇ ਨੇ ਮਿੱਟੀ ਮੁਸਲਮਾਨ ਕੀ ਕਰ ਦਿੱਤਾ। ਹੁਣ ਇੰਨੀ ਕੁ ਗੱਲ ਨਾਲ ਔਰੰਗਜ਼ੇਬ ਬਾਦਸ਼ਾਹ ਤੇ ਖੁਸ਼ ਹੋ ਗਏ ਕਿ ਮਿੱਟੀ ਬੇਈਮਾਨ ਕੀ ਹੈ, ਪਰ ਜਿਹੜੇ ਨਾਲ ਸਿੱਖ ਸਨ ਉਹਨਾਂ ਨੂੰ ਬੜਾ ਬੁਰਾ ਲੱਗਾ। ਉਨ੍ਹਾਂ ਨੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਜਾ ਕੇ ਕਿਹਾ ਕਿ ਬਾਬਾ ਰਾਮ ਰਾਏ ਨੇ ਗੁਰੂ ਨਾਨਕ ਸਾਹਿਬ ਦੀ ਕਹੀ ਹੋਈ ਪੰਕਤੀ ਉਲਟਾ ਦਿੱਤੀ। ਉਨ੍ਹਾਂ ਨੇ ਮਿੱਟੀ ਮੁਸਲਮਾਨ ਕੀ ਜਗ੍ਹਾ ਮਿੱਟੀ ਬੇਈਮਾਨ ਕੀ ਕਿਹਾ। ਤਾਂ ਉਸ ਵੇਲੇ ਗੁਰੂ ਹਰ ਰਾਏ ਸਾਹਿਬ ਨੇ ਇਹ ਹੁਕਮ ਜਾਰੀ ਕਰ ਦਿੱਤਾ, ਰਾਮ ਰਾਏ ਨੂੰ ਕਹਿ ਦਿਓ ਉਹ ਸਾਡੇ ਮੱਥੇ ਨਾ ਲੱਗੇ। ਉਹਨੇ ਗੁਰੂ ਨਾਨਕ ਸਾਹਿਬ ਦੀ ਉਚਾਰੀ ਹੋਈ ਬਾਣੀ ਦੀ ਇੱਕ ਤੁਕ ਉਲਟ ਦਿੱਤੀ ਹੈ, ਤੇ ਜਿਹੜਾ ਬਾਣੀ ਉਲਟ ਦੇਵੇ, ਬਾਣੀ ਤੇ ਭਰੋਸਾ ਨਾ ਕਰੇ, ਉਹਦੇ ਨਾਲ ਮੇਰਾ ਕੋਈ ਨਾਤਾ ਨਹੀਂ। ਸਾਰੀਆਂ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਅੱਜ ਤੋਂ ਬਾਅਦ ਰਾਮ ਰਾਏ ਦੇ ਨਾਲ ਕੋਈ ਵੀ ਆਪਣਾ ਮਿਲਵਰਤਨ ਨਾ ਰੱਖੇ। ਔਰ ਬਾਬਾ ਰਾਮ ਰਾਏ ਨੂੰ ਸਾਹਿਬਾਂ ਨੇ ਆਪਣੇ ਮੂੰਹ ਨਾਲ ਲਾਇਆ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਦੇਹਰਾਦੂਨ ਦਾ ਇਲਾਕਾ ਜਗੀਰ ਵੱਲੋਂ ਦੇ ਦਿੱਤਾ, ਜਿਸ ਨੂੰ ਪਹਿਲਾਂ ਦੂਨ ਕਿਹਾ ਜਾਂਦਾ ਸੀ। ਬਾਬਾ ਰਾਮ ਰਾਏ ਨੇ ਦੇਹਰਾਦੂਨ ਆ ਕੇ ਆਪਣਾ ਡੇਰਾ ਲਾਇਆ ਤੇ ਦੂਨ ਤੋਂ ਇਸ ਜਗ੍ਹਾ ਦਾ ਨਾਂ ਦੇਹਰਾਦੂਨ ਪੈ ਗਿਆ। ਹੁਣ ਬਾਬਾ ਰਾਮ ਰਾਏ ਔਰੰਗਜ਼ੇਬ ਦੇ ਖੁਸ਼ਾਮਦੀ ਬਣ ਗਏ ਤੇ ਗੁਰੂ ਘਰ ਦੇ ਨਾਲ ਉਹ ਨਾਤਾ ਇਹਨਾਂ ਦਾ ਟੁੱਟ ਗਿਆ। ਤੇ ਦੂਸਰੇ ਪਾਸੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣਾ ਅੰਤ ਸਮਾਂ ਜਾਣ ਕਰਕੇ ਹੁਣ ਗੁਰੂ ਗੱਦੀ ਆਪਣੇ

ਜੀ ਪਾਤਸ਼ਾਹ, ਅਸਾਂ ਕਲਯੁਗੀ ਜੀਵਾਂ ਦੇ ਉਧਾਰ ਹਿਤ ਅਰਦਾਸ ਕਰਦੇ ਨੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ। ਆਪਣੇ ਆਪ ਉਸ ਕਰਤਾ ਪੁਰਖ ਵਾਹਿਗੁਰੂ ਦੇ ਰੂਬਰੂ ਹੋ ਕੇ, ਸਨਮੁਖ ਹੋ ਕੇ ਸਾਡੇ ਭਲੇ ਵਾਸਤੇ ਅਰਦਾਸ ਕਰਦੇ ਨੇ। ਰੋਜ਼ ਹੀ ਪਾਠ ਕਰਦੇ ਹਾਂ ਚੌਪਈ ਸਾਹਿਬ ਦਾ। ਇਸ ਵਿੱਚੋਂ ਕੁਝ ਪਦ ਕੀਰਤਨ ਰੂਪ ਵਿੱਚ ਆਓ, ਸਾਰੇ ਜੁੜ ਕੇ ਕਰੋ ਅਰਦਾਸ। ਰਾਖ

ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ ਪੈਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹਲੇ ਬਸਤ ਗਡਾਈ ਤਾਕੋ ਪਿੰਨ ਨਾ ਕਹਿਣਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਵਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸ਼ਾਸਨ ਕਾਢਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁਪਾਤ ਤਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨਾ ਕੋਏ ਸਰਬ ਜੀ ਆਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਹਿਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਬਿਛਾਣੈ ਜਿਸਕੀ ਮਹਿਮਾ ਕੌਣ ਬਖਾਨੋ ਜਿਸਕਾ ਗੁਣ ਕੈ ਏਕ ਨਾ ਜਾਨੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਸਭ ਪਾਪ ਮਿਠਾਵੈ ਅਵਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ

ਹਰ ਜਸ ਰੇ ਮਨ ਗਾਏ ਲੇ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਹੇ ਮੇਰੇ ਮਨ ਤੂੰ ਨੰਕਾਰ ਦਾ ਜਸ ਗਾ ਜੋ ਤੇਰਾ ਸੰਗੀ ਹੈ ਇੱਥੇ ਵੀ ਸੰਗੀ ਹੈ ਅੱਗੇ ਵੀ ਸੰਗੀ ਹੈ ਮੇਰਾ ਕਿਹਾ ਮਨ ਲੈ ਗਾਉਣ ਦਾ ਸਮਾਂ ਬੀਤਦਾ ਜਾ ਰਹੇ ਜਿਸ ਵੇਲੇ ਤੂੰ ਯਸ ਪ੍ਰਭੂ ਦਾ ਗਾ ਸਕਦਾ ਸਾਂ ਤੇਰੇ ਵਿੱਚ ਸ਼ਕਤੀ ਸੀ ਉਸ ਵੇਲੇ ਗਾਇਆ ਨਹੀਂ ਸਮਾਂ ਬੀਤ ਗਿਆ ਫਿਰ ਨਹੀਂ ਗਾਇਆ ਜਾਣਾ ਨੰਕਾਰ ਦਾ ਜਸ ਐਸਾ ਹੈ ਜੋ ਮਨੁੱਖ ਨੂੰ ਪਾਕ ਪਵਿੱਤਰ ਤੇ ਸੁਖੀ ਸੁਹੇਲਾ ਕਰਦਾ ਸਾਹਿਬਾਂ ਦਾ ਬੜਾ ਸੁੰਦਰ ਬਚਨ ਹੈ ਕਹਿੰਦੇ ਨੇ ਧਰਮ ਰਾਜਾ ਆਪਣੇ ਜਮਦੂਤਾਂ ਨੂੰ ਕਹਿੰਦਾ ਹੇ ਜਮੋ ਹੇ ਮੇਰੇ ਦੂਤੋ ਜਿਸ ਥਾਂ ਤੇ ਕੀਰਤਨ ਹੋ ਰਿਹਾ ਹੋਵੇ ਜਿੱਥੇ ਸਾਧੂ ਬੈਠੇ ਹੋਣ ਸਤ ਸੰਗਤ ਹੋਵੇ ਉਸ ਥਾਂ ਤੇ ਤੁਸੀਂ ਭੁੱਲ ਕੇ ਨਹੀਂ ਜਾਣਾ ਜੇ ਤੁਸੀਂ ਚਲੇ ਗਏ ਤੇ ਇਸ ਖੁਨਾਮੀ ਤੋਂ ਮੈਂ ਵੀ ਨਹੀਂ ਬਚ ਸਕਾਂਗਾ ਤੇ ਤੁਸੀਂ ਵੀ ਨਹੀਂ ਬਚ ਸਕੋਗੇ ਇਹ ਨਿਰੀ ਪਰਲੋਕ ਦੀ ਗੱਲ ਹੀ ਨਾ ਕਰੀਏ ਇਸ ਲੋਕ ਵਿੱਚ ਵੀ ਐਸਾ ਕਾਇਦਾ ਕਾਨੂੰਨ ਹੈ ਹਰ ਅਦਾਲਤ ਇਹ ਚਾਹੁੰਦੀ ਹੈ ਕਿ ਪੁਲਿਸ ਵਾਲੇ ਕਿਸੇ ਤੇ ਗਲਤ ਕੇਸ ਗਲਤ ਮੁਕਦਮਾ ਨਾ ਬਣਾ ਦੇਣ ਅਗਰ ਅਦਾਲਤ ਦੇ ਸਾਹਮਣੇ ਸਿੱਧ ਹੋ ਜਾਏ ਪੁਲਿਸ ਨੂੰ ਕਿੰਨੀਆਂ ਝਾੜਾਂ ਖਾਣੀਆਂ ਪੈਂਦੀਆਂ ਹਨ ਕਿੱਡੀ ਹੇਠੀ ਤੇ ਹਾਨੀ ਉਹਨਾਂ ਦੀ ਹੁੰਦੀ ਹੈ ਕਿਉਂਕਿ ਕਿਸੇ ਬੇਦੋਸ਼ੇ ਨੂੰ ਪਕੜ ਕੇ ਲੈ ਆਏ ਬੇਦੋਸ਼ੇ ਨੂੰ ਨਾ ਲਿਆਉਣਾ ਗੁਰਦੇਵ ਕਹਿੰਦੇ ਨੇ ਧਰਮ ਰਾਜਾ ਕਹਿ ਰਿਹਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਜਿਸ ਥਾਂ ਤੇ ਗੋਬਿੰਦ ਦਾ ਭਜਨ ਹੋਵੇ ਸਾਧੂ ਹੋਣ ਨਿਤ ਕੀਰਤਨ ਹੁੰਦਾ ਹੋਵੇ ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਇਓ ਦੂਤ ਹੇ ਦੂਤੋ ਨਾ ਤੁਹਾਡਾ ਛੁਟਕਾਰਾ ਹੋਵੇਗਾ ਨਾ ਮੇਰਾ ਹੋਵੇਗਾ ਨੇੜੇ ਨਾ ਜਾਣਾ ਇਸੇ ਵਾਸਤੇ ਸ਼ਾਇਦ ਸਿਮਰਨ ਭਜਨ ਵਾਲੀਆਂ ਜਗ੍ਹਾ ਮਨੁੱਖ ਨੇ ਲੱਭੀਆਂ ਨੇ ਕਿ ਅੰਤ ਸਮੇਂ ਐਸੇ ਥਾਂ ਚਲਾ ਜਾਵਾਂ ਜਿੱਥੇ ਬੜਾ ਭਜਨ ਹੋਇਆ ਹੋਵੇ ਪਵਿੱਤਰ ਥਾਂ ਹੋਵੇ ਤਾਂ ਕਿ ਮੈਂ ਜਮਾਂ ਦੀ ਮਾਰ ਤੋਂ ਬਚ ਸਕਾਂ ਹਰ ਮੁਸਲਮਾਨ ਚਾਹੁੰਦਾ ਹੈ ਕਿਤੇ ਮੱਕੇ ਵਿੱਚ ਮੌਤ ਆ ਜਾਵੇ ਨਾ ਤੇ ਮੇਰਾ ਨਿਸਤਾਰਾ ਹੋ ਜਾਏ ਸਿੱਧਾ ਹੀ ਬਿਸ਼ਤਾਂ ਵਿੱਚ ਚਲਾ ਜਾਵਾਂਗਾ ਈਸਾਈ ਦੇ ਮਨ ਵਿੱਚ ਇਹ ਲਾਲਸਾ ਯਰੂਸ਼ਲਮ ਵਿੱਚ ਕਿਤੇ ਮੇਰੀ ਮੌਤ ਹੋ ਜਾਏ ਮੇਰਾ ਨਿਸਤਾਰਾ ਹੋ ਜਾਏ ਬੜਾ ਪਵਿੱਤਰ ਸਥਾਨ ਹੈ ਕੋਈ ਸਨਾਤਨੀਏ ਚਾਹੁੰਦੇ ਨੇ ਕਿ ਕਾਂਸ਼ੀ ਵਿੱਚ ਮੌਤ ਹੋ ਜਾਏ ਤੇ ਸਵਰਗਾਂ ਨੂੰ ਚਲੇ ਜਾਵਾਂਗੇ ਚੰਗੇ ਥਾਂ ਤੇ ਮੌਤ ਆ ਜਾਏ ਸਾਹਿਬ ਕਹਿੰਦੇ ਨੇ ਚੰਗਾ ਥਾਂ ਜਾਂ ਮੰਦਾ ਥਾਂ ਹੈ ਤੇਰਾ ਹਿਰਦਾ ਜੇ ਤੇ ਤੇਰਾ ਹਿਰਦਾ ਪਵਿੱਤਰ ਹੈ ਜਿੱਥੇ ਵੀ ਮੌਤ ਆ ਜਾਏ ਉੱਥੇ ਹੀ ਮੁਕਤ ਹੋ ਜਾਏਗਾ ਤੂੰ ਆਪਣੇ ਹਿਰਦੇ ਨੂੰ ਤੀਰਥ ਕਿਉਂ ਨਹੀਂ ਬਣਾਉਂਦਾ ਬਾਕੀ ਤੀਰਥਾਂ ਤੇ ਜਾਏਗਾ ਮਲੀਨ ਬੰਦਿਆਂ ਤੇ ਤੀਰਥ ਵੀ ਮਲੀਨ ਕਰ ਛੱਡੇ ਮਲੀਨ ਮਨ ਦੇ ਬੰਦਿਆਂ ਨੇ ਧਾਰਮਿਕ ਸਥਾਨਾਂ ਨੂੰ ਵੀ ਭ੍ਰਿਸ਼ਟ ਕਰਕੇ ਰੱਖ ਦਿੱਤਾ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਕਹਿਣਾ ਪਿਆ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਟੱਬ ਥਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ ਜਦੋਂ ਇਸ਼ਟ ਦੇਵਾਂ ਦੇ ਥਾਂ ਵੀ ਭ੍ਰਿਸ਼ਟ ਹੋ ਜਾਂਦੇ ਨੇ ਜਗਤ ਦੇ ਡੁੱਬਣ ਦੀਆਂ ਨਿਸ਼ਾਨੀਆਂ ਆ ਜਾਂਦੀਆਂ ਨੇ ਇੱਕ ਹਕਾਇਤ ਮੈਨੂੰ ਯਾਦ ਆਈ ਇੱਕ ਨੌਜਵਾਨ ਇੱਕ ਮਸਜਿਦ ਵਿੱਚ ਠਹਿਰਿਆ ਸੀ ਤੇ ਮੁੱਲਾ ਨੇ ਅਚਾਨਕ ਕਹਿ ਦਿੱਤਾ ਕਿ ਇੱਥੋਂ ਦਾ ਗਰਦੋ ਗੁਬਾਰ ਕੁਝ ਸਾਫ ਕਰ ਵੇਖ ਕਿੰਨਾ ਗੰਦ ਪੈ ਗਿਆ ਇਹ ਇੱਥੋਂ ਬਾਹਰ ਚਲਾ ਗਿਆ ਬੜਾ ਪਿਆਰਾ ਇਸ ਦਾ ਸੁਭਾਅ ਸੀ ਵਾਇਸ ਨੂੰ ਜਾਪਿਆ ਮੈਂ ਗਲਤ ਕਹਿ ਬੈਠਾ ਸ਼ਾਇਦ ਗੁੱਸਾ ਲੱਗਿਆ ਲੱਭਦਾ ਲੱਭਦਾ ਗਿਆ ਕਹਿਣ ਲੱਗਾ ਕਾਕਾ ਗੁੱਸਾ ਮੰਨ ਲਿਆ ਕਿਉਂ ਆ ਗਏ ਹੈ ਕਹਿਣ ਲੱਗਾ ਤੁਸੀਂ ਕਿਹਾ ਸੀ ਨਾ ਮਸਜਿਦ ਵਿੱਚ ਗੰਦ ਪੈ ਰਿਹਾ ਤੇ ਮੇਰੇ ਮਨ ਚ ਧਿਆਨ ਆਇਆ ਕਿ ਉੱਥੋਂ ਦੀ ਤੇ ਧੂੜ ਵੀ ਪਵਿੱਤਰ ਹੈ ਲੋਕੀ ਮਸਤਕ ਨੂੰ ਲਗਾਉਂਦੇ ਨੇ ਜੇ ਸਭ ਤੋਂ ਜ਼ਿਆਦਾ ਮਲੀਨ ਹਾਂ ਤੇ ਮੈਂ ਹਾਂ ਮੈਂ ਇੱਥੋਂ ਬਾਹਰ ਨਿਕਲ ਜਾਵਾਂ ਦ੍ਰਿਸ਼ਟਾਂਤ ਦਾ ਹਮੇਸ਼ਾ ਇੱਕ ਪਾਸਾ ਲਿਆ ਜਾਂਦਾ ਇਹਦਾ ਮਤਲਬ ਇਹ ਕਤਾ ਹੀ ਨਹੀਂ ਕਿ ਧਾਰਮਿਕ ਸਥਾਨਾਂ ਤੇ ਗੰਦ ਪਿਆ ਰਹੇ ਸਫਾਈ ਤੇ ਕਰਨੀ ਹੈ ਭਾਵ ਇਹ ਹੈ ਸਪਸ਼ਟ ਕਿ ਮਨੁੱਖ ਜੇਕਰ ਇਹ ਚਾਹੁੰਦਾ ਹੈ ਕਿ ਕਿਤੇ ਧਾਰਮਿਕ ਸਥਾਨ ਤੇ ਗੰਦ ਨਾ ਪਵੇ ਤੇ ਮਲੀਨ ਹਿਰਦਾ ਲੈ ਕੇ ਵੀ ਨਾ ਜਾਏ ਹਿਰਦਾ ਸਾਫ ਕਰਕੇ ਜਾਏ ਮਲੀਨ ਮਨ ਵਾਲੇ ਹਿਰਦੇ ਤੀਰਥਾਂ ਤੇ ਵੀ ਗਏ ਨੇ
ਉਹਨਾਂ ਥਾਵਾਂ ਦੇ ਉੱਤੇ ਵੀ ਭ੍ਰਿਸ਼ਟਾਚਾਰ ਹੋ ਗਿਆ, ਕਬੀਰ ਸਾਹਿਬ ਨੂੰ ਕਹਿਣਾ ਪਏ। ਇੱਕ ਸੱਜਣ ਨੇ ਪੁੱਛ ਲਿਆ, ਮਹਾਰਾਜ ਸੁਣਿਆ ਬਨਾਰਸ ਦੇ ਠੱਗ ਬੜੇ ਪ੍ਰਸਿੱਧ ਨੇ। ਕਹਿਣ ਲੱਗੇ ਹੈਂ? ਕਹਿਣ ਲੱਗੇ ਧਾਰਮਿਕ ਸਥਾਨ ਇੱਥੇ ਤੇ ਠੱਗ ਨਹੀਂ ਚਾਹੀਦੇ। ਉਹ ਕਹਿਣ ਲੱਗੇ ਹੈਂ? ਫਿਰ ਕਹਿਣ ਲੱਗਾ, ਕੋਈ ਹੁਲੀਆ ਮੈਨੂੰ ਦੱਸ ਦੇਵੋ ਤਾਂ ਕਿ ਮੈਂ ਠੱਗੀ ਤੋਂ ਬਚ ਜਾਵਾਂ। ਉਹਨਾਂ ਜਿਹੜਾ ਉੱਤਰ ਕਿਹਾ ਸੀ ਉਹ ਕਮਾਲ ਹੈ। ਕਹਿੰਦੇ ਨੇ ਜਿਨ੍ਹਾਂ ਸਾਢੇ ਤਿੰਨ ਤਿੰਨ ਗਜ ਦੀਆਂ ਧੋਤੀਆਂ ਬੰਨੀਆਂ ਹੋਣ, ਮਾਂਜੇ ਲਿਸ਼ਕੇ ਲੋਟੇ ਹੱਥ ਵਿੱਚ ਹੋਣ, ਪੂਰੇ ਤੈਨੂੰ ਕਰਮ ਕਾਂਡੀ ਜਾਪਣ, ਇਹਨਾਂ ਕੋਲੋਂ ਬਚ ਕੇ ਰਹੀ। ਇਹ ਐਸੇ ਨੇ ਜਿਹੜੇ ਰੁੱਖਾਂ ਨੂੰ ਫਲਾਂ ਸਮੇਤ ਹੀ ਹਜ਼ਮ ਕਰ ਜਾਂਦੇ ਨੇ, ਫਲ ਹੀ ਨਹੀਂ ਖਾਂਦੇ। ਆਸਾ ਰਾਗ ਵਿੱਚ ਭਗਤ ਬਾਣੀ ਚੋ ਸ਼ਬਦ ਹੈ, ਗਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ, ਤਗ ਦਾ ਅਰਥ ਹੈ ਜਨੇਊ, ਤੇਰੇ ਜਨੇਊ ਜਿਨ੍ਹਾਂ ਪਾਏ ਨੇ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬਗ, ਓਏ ਹਰ ਕੇ ਸੰਤ ਨਾ ਆਖੀਆਂ ਬਿਨ ਬਨਾਰਸ ਕੇ ਠੱਗ। ਬਨਾਰਸ ਤੇ ਇਹ ਠੱਗ ਨੇ ਕਿਉਂ ਕਹਿਣਾ ਪਿਆ? ਮਨ ਮਲੀਨ ਹੈ, ਮਲੀਨ ਮਨ ਨੂੰ ਸਾਫ਼ ਨਹੀਂ ਕੀਤਾ ਤੇ ਚਾਹਿਆ ਇੰਨਾ ਕਿ ਕਿਸੇ ਐਸੇ ਥਾਂ ਤੇ ਤੁਰ ਜਾਵਾਂ, ਮੁਕਤ ਹੋ ਜਾਵਾਂ। ਕਬੀਰ ਸਾਹਿਬ ਕਹਿੰਦੇ ਨੇ ਤੀਰਥ ਬਣੇ ਕਿਵੇਂ ਨੇ ਤੇ ਤੀਰਥ ਵੱਡਾ ਹੈ ਕਿ ਰੱਬ ਦਾ ਦਾਸ। ਚਗਰਾ ਏਕ ਨਵੇਰੋ ਰਾਮ, ਜੋ ਤੁਮ ਆਪਣੇ ਜਨ ਸਿਉ ਕਾਮ। ਉਹ ਕਹਿੰਦੇ ਨੇ ਬ੍ਰਹਮਾ ਵੱਡਾ ਕੇ ਜਾ ਸਿਉ ਪਾਇਆ, ਵੇਦ ਵੱਡਾ ਕੇ ਜਹਾਂ ਤੇ ਆਇਆ, ਕਹ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਵੱਡਾ ਤੀਰਥ ਹੈ ਕਿ ਰੱਬ ਦਾ ਦਾਸ ਵੱਡਾ, ਰੱਬ ਦਾ ਦਾਸ ਹੀ ਵੱਡਾ, ਉਸ ਦਾ ਮਨ ਇੱਕ ਤੀਰਥ ਬਣ ਗਿਆ, ਉਸ ਦਾ ਹਿਰਦਾ ਇੱਕ ਪਵਿੱਤਰ ਘਾਟ ਬਣ ਗਿਆ ਜਿਸ ਥਾਂ ਤੇ ਇਸ਼ਨਾਨ ਹੋ ਸਕਦਾ। ਗੁਰਦੇਵ ਕਹਿੰਦੇ ਨੇ ਮੈਂ ਇਹ ਸ਼ਿਕਸ਼ਾ ਤੇ ਨਹੀਂ ਦਿੰਦਾ ਕਿ ਤੂੰ ਐਸਾ ਥਾਂ ਜਾ ਕੇ ਲੱਭ, ਭਜਨ ਕੀਰਤਨ ਵਾਲਾ ਹੋਵੇ। ਮੈਂ ਸ਼ਿਕਸ਼ਾ ਦੇ ਰਿਹਾ ਹਰ ਘਰ ਧਰਮਸ਼ਾਲਾ ਬਣ ਜਾਏ। ਹਰ ਘਰ ਵਿੱਚ ਹੀ ਮੌਤ ਆਉਣੀ ਹੈ ਨਾ, ਕੋਈ ਘਰ ਐਸਾ ਨਹੀਂ ਜਿੱਥੇ ਮੌਤ ਨਹੀਂ ਆਈ, ਤੇ ਤੂੰ ਆਪਣੇ ਘਰ ਨੂੰ ਹੀ ਕੀਰਤਨ ਸਥਾਨ ਕਿਉਂ ਨਹੀਂ ਬਣਾਉਂਦਾ? ਆਪਣੇ ਘਰ ਨੂੰ ਹੀ ਸਤ ਸੰਗਤ ਕਿਉਂ ਨਹੀਂ ਬਣਾਉਂਦਾ ਤਾਂ ਕਿ ਜਮ ਦੂਤ ਨਿਕਟ ਨਾ ਆਵੇ? ਜੇ ਘਰ ਘਰ ਕੀਰਤਨ ਹੋਵੇ, ਜੈਸਾ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਸੁਝਾਅ ਦਿੱਤਾ ਸਾਨੂੰ, ਕਹਿੰਦੇ ਨੇ ਬਾਬਾ ਜੀ ਨੇ ਸੁਪਨਾ ਕਿਸੇ ਵੇਲੇ ਲਿਆ ਸੀ ਕਿ ਘਰ ਘਰ ਵਿੱਚ ਧਰਮਸ਼ਾਲਾ ਬਣ ਜਾਏਗੀ, ਘਰ ਘਰ ਵਿੱਚ ਕੀਰਤਨ ਹੋਵੇਗਾ, ਘਰ ਘਰ ਵਿੱਚ ਰੱਬ ਦਾ ਸਿਮਰਨ ਹੋਵੇਗਾ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰੂ ਦੇਵ ਨੇ ਜਿੱਥੇ ਪੈਰ ਰੱਖਿਆ ਉਹ ਥਾਂ ਪਵਿੱਤਰ ਹੋ ਗਈ ਉਹਨਾਂ ਦੇ ਚਰਨਾਂ ਨਾਲ। ਗੁਰਦੇਵ ਦੇ ਅੰਦਰ ਤੀਰਥ ਹੈ, ਸਿੱਖ ਨੇ ਆਪਣੇ ਅੰਦਰ ਤੀਰਥ ਬਣਾਉਣਾ ਤਾਂ ਕਿ ਜਮ ਦੂਤ ਨੇੜੇ ਨਾ ਆਵੇ। ਜਮ ਦੂਤਾਂ ਦਾ ਰਾਜਾ ਕਹਿ ਰਿਹਾ ਕਿਸੇ ਬੇਦੋਸ਼ੇ ਨੂੰ ਨਾ ਮਾਰਨਾ। ਬੇਦੋਸ਼ਾ ਕੌਣ ਹੈ? ਦੋਸ਼ ਤੋਂ ਰਹਿਤ, ਗੁਣਾਂ ਤੋਂ ਰਹਿਤ ਕੌਣ ਹੈ? ਬੰਦਾ ਤੇ ਦੋਸ਼ਾਂ ਨਾਲ ਭਰੇ, ਇਹ ਵੱਖਰੀ ਗੱਲ ਹੈ ਕਿ ਕਈ ਮਨੁੱਖ ਐਸੇ ਨੇ ਗੁਣਾਂ ਪ੍ਰਗਟ ਹੋ ਗਿਆ, ਪਤਾ ਲੱਗ ਗਿਆ, ਤੇ ਕਈਆਂ ਦਾ ਪਤਾ ਨਹੀਂ ਲੱਗਾ। ਉਹਨਾਂ ਲੁਕਾ ਕੇ ਰੱਖਿਆ, ਪਤਾ ਨਹੀਂ ਚੱਲਿਆ, ਪਰ ਗੁਣਾਂ ਤੋਂ ਪਾਕ ਹੋਣਾ, ਐਬਾਂ ਤੋਂ ਬਚਣਾ ਬਹੁਤ ਮੁਸ਼ਕਲ ਗੱਲ ਹੈ। ਦੋਸ਼ਾਂ ਨਾਲ ਤੇ ਮਨੁੱਖ ਭਰੇ ਹੈ। ਇੱਕ ਸੂਫੀ ਸੰਤ ਸੀ, ਉਹਨੇ ਵੇਖਿਆ ਕਿ ਇੱਕ ਬੰਦਾ ਦੂਸਰੇ ਦੀ ਨਿੰਦਿਆ ਕਰ ਰਿਹਾ, ਕਹਿ ਰਿਹਾ ਇਸ ਦੇ ਵਿੱਚ ਅਵਗਣ ਹੈ ਤੇ ਅਵਗਣ ਮੈਂ ਤੱਕਿਆ। ਹੱਸ ਕੇ ਕਹਿਣ ਲੱਗਾ, ਮਿੱਤਰਾ, ਕਿਆਮਤ ਵਾਲੇ ਦਿਨ ਕਦੀ ਤੂੰ ਹੀ ਇਹਦਾ ਗਵਾਹ ਹੋਵੇਂ ਨਾ, ਸਿਰਫ ਇਕੱਲਾ ਤੇ ਸਾਫ਼ ਹੀ ਬਰੀ ਹੈ। ਪਰਮਾਤਮਾ ਬੜਾ ਦਿਆਲ ਹੈ ਤੇ ਇੱਕ ਗੁਣਾ ਵੀ ਇਸ ਦਾ ਮੁਆਫਨਾ ਕਰੇਗਾ। ਕਹਿਣ ਲੱਗਾ, ਪਰ ਨਹੀਂ, ਗੱਲ ਹੋਰ ਹੈ। ਇੱਕ ਗੁਣਾ ਦਾ ਤੈਨੂੰ ਪਤਾ ਲੱਗਾ, ਜਿੱਥੇ ਇੱਕ ਹੋਵੇ ਉੱਥੇ ਸਾਰੇ ਹੀ ਹੁੰਦੇ। ਪ੍ਰਗਟ ਇੱਕ ਹੋਇਆ, ਅਵਗਣ ਇੱਕ ਦਾ ਪਤਾ ਲੱਗਾ। ਅਵਗਣਾ ਨਾਲ ਤੇ ਮਨੁੱਖ ਭਰਪੂਰ ਹੈ, ਅਵਗਣੀ ਭਰਿਆ ਸਰੀਰ ਹੈ। ਕਿਉਂ ਸੰਤੋ ਨਿਰਮਲ ਹੋਏ, ਇਹ ਸੰਤ ਜਾਣੋ ਇਹ ਸਰੀਰ ਕਿਵੇਂ ਨਿਰਮਲ ਹੋਵੇ? ਬੜਾ ਅਵਗਣ ਹੈ, ਸਭ ਤੋਂ ਵੱਡਾ ਅਵਗਣ ਹੈ ਹੰਕਾਰੀ ਹੋਣਾ। ਸਿਆਣੇ ਚਿੰਤਕਾਂ, ਸਿਆਣੇ ਖੋਜੀਆਂ ਨੇ ਇੱਕ ਵਕਤਵ ਦਿੱਤਾ ਹੈ, ਉਹ ਕਹਿੰਦੇ ਨੇ ਬੰਦਾ ਅੱਜ ਜਿੰਨਾ ਹੰਕਾਰੀ ਏ ਇੰਨਾ ਕਦੇ ਨਹੀਂ ਸੀ ਹੋਏ। ਰਾਵਣ ਨੂੰ ਬੜਾ ਹੰਕਾਰੀ ਕਹਿੰਦੇ ਆ, ਹਰਨਾਕਸ਼ ਨੂੰ ਹੰਕਾਰੀ ਕਹਿੰਦੇ ਆ, ਪਰ ਉਹ ਕਹਿੰਦੇ ਨੇ ਅੱਜ ਜ਼ਿਆਦਾ ਹੰਕਾਰ ਏ। ਉਸ ਦਾ ਕਾਰਨ ਹੈ
ਕਿ ਜਿੰਨੀਆਂ ਵਿਗਿਆਨਕ ਉਪਲਬਧੀਆਂ ਅੱਜ ਹੋਈਆਂ ਨੇ, ਪ੍ਰਾਪਤੀਆਂ ਅੱਜ ਹੋਈਆਂ ਨੇ, ਕਦੀ ਨਹੀਂ ਸਨ ਹੋਈਆਂ। ਮਨੁੱਖ ਨੇ ਬਹੁਤ ਕੁਝ ਕਰ ਲਿਆ, ਕੁਦਰਤ ਦੇ ਬਹੁਤ ਰਾਜ਼ ਇਸਨੇ ਜਾਣ ਲਏ ਨੇ, ਇਸ ਵਾਸਤੇ ਹੰਕਾਰੀ ਹੋਏ। ਗੈਲੀਲੀਓ ਬਹੁਤ ਵੱਡਾ ਵਿਗਿਆਨਕ ਹੋਇਆ, ਉਸਨੇ ਜਦੋਂ ਪਹਿਲੀ ਵਾਰ ਇਹ ਗੱਲ ਕਹੀ ਨਾ ਕਿ ਧਰਤੀ ਜਿਹੜੀ ਹੈ ਸੂਰਜ ਦੇ ਆਲੇ ਦੁਆਲੇ ਘੁੰਮ ਰਹੀ ਹੈ, ਆਪ ਨੂੰ ਪਤਾ ਹੈ ਸਾਰੇ ਮੰਦਰਾਂ ਵਿੱਚ, ਧਾਰਮਿਕ ਸਥਾਨਾਂ ਵਿੱਚ ਉਸਦੀ ਵਿਰੋਧਤਾ ਹੋਈ ਸੀ ਔਰ ਕਿਹਾ ਗਿਆ ਸੀ ਇਸ ਬੰਦੇ ਨੂੰ ਫੜ ਕੇ ਫਾਂਸੀ ਤੇ ਲਟਕਾ ਦਿੱਤਾ ਜਾਏ। ਜਿਸ ਥਾਂ ਤੇ ਮਨੁੱਖ ਰਹਿੰਦਾ ਧਰਤੀ ਕਿਸੇ ਦੇ ਆਲੇ ਦੁਆਲੇ ਘੁੰਮੇਗੀ। ਉਸ ਵੇਲੇ ਇੱਕ ਮਹਾਨ ਵਿਦਵਾਨ ਨੇ ਸਾਰੀ ਮਨੁੱਖਤਾ ਤੇ ਵਿਅੰਗ ਕਰ ਦਿੱਤਾ, ਕਹਿਣ ਲੱਗੇ ਗਲਤ ਕਹਿ ਰਹੇ ਹੈ, ਜਿਸ ਥਾਂ ਤੇ ਮੈਂ ਰਹਿ ਰਿਹਾ ਉਹ ਧਰਤੀ ਕਿਸੇ ਦੇ ਆਲੇ ਦੁਆਲੇ ਘੁੰਮੇਗੀ ਨਹੀਂ, ਸੂਰਜ ਹੀ ਘੁੰਮਦਾ। ਪਤਾ ਲੱਗਿਆ ਨਹੀਂ ਸੂਰਜ ਨਹੀਂ ਘੁੰਮਦਾ, ਧਰਤੀ ਘੁੰਮਦੀ ਹੈ। ਹੰਕਾਰ ਨੂੰ ਬਹੁਤ ਵੱਡੀ ਚੋਟ ਲੱਗੀ। ਇੱਕ ਧਾਰਮਿਕ ਗ੍ਰੰਥ ਦਾ ਅਧਿਐਨ ਕਰਦਿਆਂ ਮੈਂ ਕਥਾ ਪੜ੍ਹੀ, ਕਹਿੰਦੇ ਨੇ ਇੱਕ ਮਹਾਂਪੁਰਖ ਬੰਦਗੀ ਕਰਦਾ ਰਿਹਾ ਤੇ ਨਾਲ ਮਨ ਚ ਇਹ ਗੁਮਾਨ ਆ ਗਿਆ ਮੈਂ ਬਹੁਤ ਕੁਛ ਕੀਤਾ, ਜਿਸ ਦਿਨ ਮੈਂ ਜਾਣਾ ਰੱਬ ਅੱਗੋਂ ਲੈਣ ਵਾਸਤੇ ਆਇਆ ਹੋਵੇਗਾ। ਕਹਿੰਦੇ ਨੇ ਮਰ ਗਿਆ ਤੇ ਪਹੁੰਚ ਗਿਆ ਪਰਮਾਤਮਾ ਦੇ ਦਰਵਾਜ਼ੇ ਤੱਕ, ਦਰਵਾਜ਼ਾ ਖਟਖਟਾਏ, ਅੰਦਰੋਂ ਕਿਸੇ ਨੇ ਝਾਕਿਆ ਤੇ ਇਹਦੀਆਂ ਅੱਖਾਂ ਮੁੰਦੀਆਂ ਗਈਆਂ। ਕਹਿਣ ਲੱਗਾ ਭਗਵਾਨ ਤੁਹਾਡੇ ਹਜ਼ਾਰ ਨੇਤਰ, ਇਹ ਮੇਰੇ ਕੋਲੋਂ ਰੌਸ਼ਨੀ ਇਹ ਪ੍ਰਕਾਸ਼ ਤੱਕਿਆ ਨਹੀਂ ਜਾਂਦਾ, ਜਰਾ ਕਿਰਪਾ ਕਰੋ ਇਹ ਪ੍ਰਕਾਸ਼ ਘੱਟ ਕਰ ਲਓ। ਅੰਦਰੋਂ ਆਵਾਜ਼ ਆਈ ਭਗਵਾਨ ਨਹੀਂ ਮੈਂ ਤੇ ਦਰਬਾਨ ਆ। ਆਖੋ ਸਤਨਾਮ ਦਰਬਾਨ ਆ, ਉਹਦਾ ਦਰਬਾਨ ਦੀ ਤੇਰੇ ਕੋਲੋਂ ਤਾਪ ਨਹੀਂ ਝੱਲੀ ਗਈ, ਭਗਵਾਨ ਦੇ ਸਾਹਮਣੇ ਕਿਵੇਂ ਜਾਵੇਂਗਾ। ਕਹਿਣ ਲੱਗਾ ਮੈਂ ਆਇਆ ਭਗਵਾਨ ਨੂੰ ਮਿਲਣ ਲਈ, ਕਿੱਥੋਂ ਆਇਆ? ਪ੍ਰਿਥਵੀ ਤੋਂ। ਕਹਿਣ ਲੱਗਾ ਕਿੰਨੇ ਨੰਬਰ ਦੀ ਪ੍ਰਿਥਵੀ? ਕੋਈ ਗਿਣੀਆਂ ਹੀ ਨਹੀਂ ਜਾਂਦੀਆਂ ਕਿੰਨੀਆਂ ਧਰਤੀਆਂ। ਕਿੱਥੋਂ ਆਇਆ ਤੂੰ? ਤੇਰੇ ਵਰਗੇ ਕੀੜੇ ਮਕੌੜੇ ਕਰੋੜਾਂ ਇੱਥੇ ਫਿਰਦੇ ਪਏ ਨੇ। ਮਨੁੱਖ ਦਾ ਹੰਕਾਰ ਚੂਰ ਚੂਰ ਹੋ ਜਾਣਾ ਚਾਹੀਦਾ ਇਹ ਗੱਲ ਸੁਣ ਕੇ। ਵਾਕਿਆ ਇੱਥੇ ਤੱਕੋ ਆਪਣੇ ਆਪ ਨੂੰ ਅਸੀਂ ਕੀ ਆ? ਜਿਸ ਪ੍ਰਿਥਵੀ ਤੇ ਰਹਿ ਰਹੇ ਹਾਂ ਇਸ ਜਿਹੀਆਂ ਕਿੰਨੀਆਂ ਪ੍ਰਿਥਵੀਆਂ ਨੇ, ਕਿੰਨੇ ਇੱਥੇ ਬ੍ਰਹਿਮੰਡ ਨੇ, ਕੋਈ ਗਿਣੇ ਨਹੀਂ ਜਾ ਸਕਦੇ, ਕੋਈ ਅੰਤ ਸ਼ੁਮਾਰ ਨਹੀਂ। ਸਾਹਿਬ ਜੀ ਤਾਂਹੀਓ ਕਹਿੰਦੇ ਨੇ ਨੰਕਾਰ ਤੇਰੀ ਕੁਦਰਤ ਦਾ ਪਾਰਾਵਾਰ ਨਹੀਂ, ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਪਾਣੇ, ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ। ਮਨੁੱਖ ਦਾ ਜੇਕਰ ਹੰਕਾਰ ਮਿਟ ਜਾਏ ਤੇ ਰੱਬ ਦਾ ਯਸ ਇਹਨੇ ਕਰ ਲਿਆ, ਹੰਕਾਰ ਕਾਇਮ ਰਹਿ ਗਿਆ ਤੇ ਯਸ ਕੋਈ ਨਹੀਂ ਹੋਇਆ। ਅੰਦਰ ਇੱਕ ਧੁਨੀ ਛਿੜੀ ਹੈ ਹਰ ਬੰਦੇ ਦੇ, ਹੈ ਜਾਂ ਤੇ ਤੂੰ ਤੂੰ ਦੀ ਧੁਨੀ ਹੋਵੇਗੀ ਜਾਂ ਮੈਂ ਦੀ ਹੋਵੇਗੀ, ਇੱਕ ਧੁਨੀ ਹਮੇਸ਼ਾ ਵੱਜਦੀ ਰਹਿੰਦੀ। ਉਹ ਸਾਡੀ ਸਿਮਰਤੀ ਚ ਆਵਾਜ਼ ਆਉਂਦੀ ਹੈ ਕਿ ਮੈਂ ਹਾਂ ਮੈਂ ਹਾਂ, ਜੋ ਕਰਮ ਕਰਦਾ ਹਾਂ ਉਸ ਦੇ ਮਗਰ ਮੈਂ। ਜਦੋਂ ਕੋਈ ਮੈਂ ਨੂੰ ਮਾਰ ਲੈਂਦਾ ਫਿਰ ਉਹਨੂੰ ਜਮ ਨਹੀਂ ਮਾਰ ਸਕਦਾ। ਜੇ ਕੋਈ ਮੈਂ ਨੂੰ ਮਾਰ ਲਵੇ, ਨਾਮ ਜਪ ਕੇ ਇਸ ਮੈਂ ਨੂੰ ਮਾਰਨਾ, ਹਉਮੈ ਨੂੰ ਮਾਰਨਾ। ਸਾਹਿਬ ਜੀ ਕਹਿੰਦੇ ਨੇ ਤੂੰ ਰਣ ਜਿੱਤਿਆ ਤੇ ਕੀ ਜਿੱਤਿਆ ਜੇ ਤੂੰ ਆਪਣਾ ਮਨ ਨਾ ਜਿੱਤਿਆ? ਮਨ ਨੂੰ ਜਿੱਤਣਾ ਸੀ ਨਾ ਨਾ, ਰਣ ਤੇ ਸੀਜੀਐ ਆਤਮ ਜੀਤੈ ਕੋਏ। ਇੱਕ ਬੰਦਾ ਆਪ ਹਾਰਿਆ ਪਿਆ ਤੇ ਦੂਸਰੇ ਨੂੰ ਜਿੱਤ ਕੇ ਕੀ ਕਰੇਗਾ ਜਿਹੜਾ ਆਪ ਹੀ ਗੁਲਾਮ ਹੈ। ਮਨ ਦਾ ਗੁਲਾਮ ਸਾਰੀ ਦੁਨੀਆਂ ਨੂੰ ਗੁਲਾਮ ਬਣਾ ਲੈ, ਆਪ ਤੇ ਗੁਲਾਮ ਹੈ। ਆਤਮ ਜੀਤੈ ਕੋਏ, ਕੋਈ ਆਪਣੇ ਆਪ ਨੂੰ ਜਿੱਤੇ। ਹਉਮੈ ਅਨਸਿਉ ਲਰ ਮਰੈ ਸੋ ਸੋ ਵਾਧੂ ਹੋਏ। ਬਹੁਤ ਸੂਰਮੇ ਹੋਏ ਨੇ, ਕੁਛ ਤੇ ਐਸੇ ਜਿਹੜੇ ਇੱਕ ਹੱਥ ਨਾਲ ਤਲਵਾਰ ਚਲਾਉਂਦੇ ਸਨ, ਪਰ ਬੰਦੇ ਨੇ ਸੋਚਿਆ ਦੋਵਾਂ ਨਾਲ ਚਲਾਵਾਂ। ਦੋ ਦੋ ਤਲਵਾਰਾਂ ਚਲਾਉਂਦੇ ਵੀ ਕਈ ਸਿੰਘ ਮੈਂ ਆਪ ਵੇਖੇ ਨੇ, ਸ਼ਸਤਰਧਾਰੀ ਦੋ ਤਲਵਾਰਾਂ ਇਕੱਠੀਆਂ ਚਲਾ ਰਹੇ ਨੇ। ਸਾਹਿਬ ਕਹਿੰਦੇ ਨੇ ਸੋਭਾਤੂ ਉਸ ਨੂੰ ਕਹਿੰਦੇ ਨੇ ਜਿਹੜਾ ਦੋ ਤਲਵਾਰਾਂ ਇਕੱਠੀਆਂ ਹੀ ਚਲਾਵੇ। ਕਹਿੰਦੇ ਨੇ ਜਿਹੜਾ ਹਉਮੈ ਨਾਲ ਲੜ ਜਾਵੇ, ਦਵੈਤ ਨਾਲ ਲੜੇ, ਦੂਈ ਅੰਦਰੋਂ ਮਰ ਜਾਏ, ਹਉਮੈ ਮਰ ਜਾਏ, ਉਹ ਸੋਭਾਤੂ। ਉਹ ਹੈ ਦੋ ਤਲਵਾਰਾਂ ਚਲਾਉਣ ਵਾਲਾ ਸੂਰਮਾ। ਮਨੀ ਮਿਟਾਏ ਜੀਵਤ ਮਰੈ ਗੁਰਪੂਰੈ ਉਪਦੇਸ਼। ਜਿਉਂਦਾ ਹੀ ਕੋਈ ਮਰ ਜਾਵੇ ਇਹ ਤੇ ਅਭਿਆਸ ਕਰਨਾ ਪੈਂਦਾ ਜੀਵਤ ਮਰਨ ਦਾ। ਦਿਨ ਰਾਤ ਯਾਦ ਕਰਦਾ ਰਹੇ ਕਿ ਮੈਂ ਅੰਤ ਮਰ ਜਾਣ, ਮੌਤ ਅੱਖਾਂ ਦੇ ਸਾਹਮਣੇ ਆ ਜਾਏ, ਮੈਂ ਮਰਨਾ ਜਿਉਂਦੇ ਨਹੀਂ ਰਹਿਣਾ। ਫੇਰ ਜੇ ਅੰਤ ਯਾਦ ਆ ਜਾਏ ਤੇ ਬੇਅੰਤ ਦਾ ਭਾਉ ਹਿਰਦੇ ਵਿੱਚ ਵਸ ਜਾਏਗਾ, ਮਨੁੱਖ ਅਪਰਾਧਾਂ ਤੋਂ ਬਚ ਸਕੇਗਾ। ਮਨੁਆਂ ਜੀਤੈ ਹਰ ਮਿਲੈ ਤੈ ਸੂਰਤਨ ਵੇਸ। ਅਸਲ ਸੂਰਮਿਆਂ ਵਾਲਾ ਵੇਸ, ਸੂਰਮਿਆਂ ਵਾਲੀ ਵਰਦੀ ਕਿਸ ਦੀ ਹੈ?
ਜਿਸ ਨੇ ਆਪਣਾ ਮਨ ਜਿੱਤ ਲਿਆ ਤੇ ਹਰੀ ਨਾਲ ਮੇਲ ਹੋ ਗਿਆ, ਨਾ ਕੋ ਜਾਣੇ ਆਪਣੋ ਇੱਕ ਹੈ ਟੇਕ ਆਧਾਰ। ਗੁਰਮਤ ਕਹਿੰਦੀ ਹੈ ਕਿ ਇੱਕ ਗੁਰਜੇ ਆ ਜਾਵੇ ਤੇ ਨਿਸਤਾਰਾ, ਉਹ ਕਿਹੜਾ? ਇਹ ਤੇ ਸਮਝ ਕੇ ਮੈਂ ਸਾਰਿਆਂ ਦਾ, ਪਰ ਇਹ ਕਦੀ ਨਾ ਭੁੱਲ ਕੇ ਸਮਝ ਕੇ ਕੋਈ ਇੱਥੇ ਮੇਰਾ ਹੈ। ਇਸ ਗੁਰ ਨਾਲ ਜੀਵਨ ਬੜਾ ਸੁਧਰ ਸਕਦਾ। ਜਦੋਂ ਅਸੀਂ ਸਮਝਦੇ ਹਾਂ ਨਾ ਕੋਈ ਮੇਰਾ ਹੈ, ਕਿਸੇ ਨੇ ਫਤਿਹ ਗਜਾ ਦਿੱਤੀ ਤੇ ਸਾਡਾ ਅਧਿਕਾਰ ਬਣ ਗਿਆ, ਭਈ ਹੁਣ ਇਹ ਸਾਡਾ ਗੁਲਾਮ ਹੈ, ਕਾਬੂ ਆ ਗਿਆ ਬੰਦਾ, ਫਿਰ ਅਨੇਕਾਂ ਤਰ੍ਹਾਂ ਦੀਆਂ ਆਪਣੀਆਂ ਗੱਲਾਂ ਉਸ ਦੇ ਉੱਤੇ ਥੋਪਾਂਗੇ, ਫਿਰ ਹੰਕਾਰ ਵੱਧਦਾ ਜਾਏਗਾ। ਇਹ ਧਨ ਮੇਰਾ, ਇੰਨੇ ਮਿੱਤਰ ਮੇਰੇ ਨੇ, ਇੰਨੀ ਤਾਕਤ ਮੇਰੀ ਹੈ। ਸਾਹਿਬ ਕਹਿੰਦੇ ਨੇ ਸਮਝ ਲੈ ਕੇ ਤੇਰਾ ਕੋਈ ਵੀ ਨਹੀਂ, ਪਤਾ ਨਹੀਂ ਕੋ ਸਵੇਰੇ ਫਤਿਹ ਗਜਾਏਗਾ ਕਿ ਨਹੀਂ ਗਜਾਏਗਾ, ਕੀ ਭਰੋਸਾ। ਤੂੰ ਇਹ ਜ਼ਰੂਰ ਕਹਿ ਕਿ ਮੈਂ ਕਿਸੇ ਦਾ ਹਾਂ, ਜੇ ਤੂੰ ਤੇ ਹੋ ਸਕਣਾ ਨਾ, ਤੇਰੇ ਕੋਈ ਪੈਰੀ ਪਵੇ ਨਾ ਪਵੇ, ਤੂੰ ਤੇ ਪੈ ਸਕਣਾ। ਤੈਨੂੰ ਕੋਈ ਫਤਿਹ ਗਜਾਏ ਨਾ ਗਜਾਏ, ਤੂੰ ਆਪ ਤੇ ਗਜਾ ਸਕਣਾ ਫਤਿਹ। ਤੇਰੀ ਕੋਈ ਸੇਵਾ ਕਰੇ ਨਾ ਕਰੇ, ਤੂੰ ਤੇ ਕਰ ਸਕਣਾ, ਤੂੰ ਫਰਜ਼ ਨਿਭਾ, ਲੇਕਿਨ ਆਪ ਟੇਕ ਨਾ ਰੱਖ। ਕੋਈ ਪਤਾ ਨਹੀਂ, ਸੰਸਾਰ ਦਾ ਕੋਈ ਭਰੋਸਾ ਨਹੀਂ, ਤੂੰ ਆਪਣਾ ਬਣ ਕੇ ਰਹੋ ਸਭ ਦਾ। ਲੇਕਿਨ ਜਦੋਂ ਇਹ ਸਮਝੇਗਾ ਮੈਂ ਜਗਤ ਨੂੰ ਕਬਜ਼ੇ ਵਿੱਚ ਲੈਣਾ, ਹੰਕਾਰ ਉਸੇ ਵੇਲੇ ਜਵਾਨ ਹੋ ਜਾਏਗਾ। ਹੰਕਾਰ ਫਿਰ ਤੈਨੂੰ ਮਟਾਏਗਾ। ਸਭ ਨਾ ਕੋ ਜਾਣੇ ਆਪਣੋ ਇੱਕ ਹੈ ਟੇਕ ਆਧਾਰ। ਇੱਕ ਨੰਕਾਰ ਦੀ ਟੇਕ ਉਹ ਰੱਖਦਾ, ਹੋਰ ਕਿਸੇ ਦਾ ਆਸਰਾ ਨਹੀਂ। ਰਹਿਣ ਦਿਨ ਸਿਮਰਤ ਰਹੇ ਸੋ ਪ੍ਰਭ ਪੁਰਖ ਅਪਾਰ। ਦਿਨ ਰਾਤ ਉਸ ਪੁਰਖ ਨੂੰ, ਸਰਵ ਵਿਆਪਕ ਨੂੰ ਸਿਮਰਦਾ ਹੈ ਜਿਸ ਦਾ ਅੰਤ ਪਾਰਾ ਵਾਰ ਨਹੀਂ। ਰੇਨ ਸਗਲਿਆ ਮਨ ਕਰੇ ਇਹੋ ਕਰਮ ਕਮਾਏ। ਆਪਣੇ ਮਨ ਨੂੰ ਸਾਰਿਆਂ ਦੀ ਚਰਨ ਧੂੜ ਬਣਾ ਦਿੰਦਾ, ਮਿਟਣਾ ਬੜਾ ਮੁਸ਼ਕਲ ਹੈ। ਮਨੁੱਖ ਚਾਹੁੰਦਾ ਕਿਸੇ ਢੰਗ ਨਾਲ ਬਚਿਆ ਰਹਾਂ, ਹੰਕਾਰ ਹੋਰ ਪ੍ਰਬਲ ਹੋ ਜਾਏ, ਮਿਟਣਾ ਨਹੀਂ ਚਾਹੁੰਦਾ। ਬੜੀਆਂ ਕਥਾ ਕਹਾਣੀਆਂ ਅਸੀਂ ਜੋੜੀਆਂ ਨੇ ਜਿਸ ਨਾਲ ਅਸੀਂ ਉੱਤਮ ਸਿੱਧ ਹੋ ਸਕੀ, ਮੇਰਾ ਦੇਸ਼ ਉੱਤਮ ਸਿੱਧ ਹੋ ਸਕੇ, ਮੇਰਾ ਧਰਮ ਵੱਡਾ ਸਿੱਧ ਹੋ ਸਕੇ, ਮੇਰਾ ਖਾਨਦਾਨ ਵੱਡਾ ਸਿੱਧ ਹੋ ਸਕੇ, ਐਸਾ ਢੰਗ ਸੋਚਿਆ। ਹੁਣ ਇੱਕ ਕਥਾ, ਮਨੁੱਖ ਜਿਹੜਾ 84 ਦਾ ਸਰਦਾਰ ਹੈ, ਸਭ ਤੋਂ ਉੱਤਮ ਹੈ। ਹੁਣ ਬਾਕੀ ਜਾਨਵਰਾਂ ਕੋਲੋਂ ਪੁੱਛ ਲਿਆ ਕਿ ਤੁਹਾਡਾ ਕੀ ਖਿਆਲ ਹੈ ਸਾਡੇ ਬਾਰੇ, ਆਖੋ ਸਤਨਾਮ ਸ਼੍ਰੀ ਵਾਹ। ਇੱਕ ਸਾਧੂ ਸੁੱਤਾ ਪਿਆ ਸੀ ਤੇ ਸੁਪਨਾ ਆਇਆ, ਘਬਰਾ ਕੇ ਜਾਗਿਆ, ਆਪਣੇ ਮੁਰਸ਼ਦ ਨੂੰ ਕਹਿਣ ਲੱਗਾ ਜੀ ਹੱਦ ਹੋ ਗਈ। ਡਾਰਵਨ ਦੀ ਗੱਲ ਪੜੀ ਸੀ ਕਿ ਬੰਦਾ ਜਿਹੜਾ ਹੈ ਬਾਂਦਰ ਤੋਂ ਅੱਗੇ ਵਧਿਆ, ਬਾਂਦਰ ਤੋਂ ਵਿਕਾਸ ਹੋਇਆ। ਉਹ ਕਹਿੰਦਾ ਰਾਤੀ ਬਾਂਦਰ ਨੇ ਇੱਕ ਗੱਲ ਆਖੀ, ਮੈਂ ਸੁਣ ਕੇ ਹੈਰਾਨ ਹੋ ਗਿਆ। ਕਹਿਣ ਲੱਗਾ ਕੀ ਆਖੇ ਹੈ? ਉਹ ਕਹਿੰਦਾ ਨਹੀਂ ਉੱਤਮ ਨਹੀਂ, ਮੇਰੇ ਤੋਂ ਥੱਲੇ ਡਿੱਗ ਪਿਆ ਕਿਉਂਕਿ ਮੇਰੇ ਵਾਂਗੂ ਛਾਲਾਂ ਨਹੀਂ ਮਾਰ ਸਕਦਾ। ਆਖੋ ਸਤਨਾਮ, ਜਿਵੇਂ ਮੈਂ ਕੁੱਦ ਸਕਣਾ ਇਸ ਤਰ੍ਹਾਂ ਇਹ ਨਹੀਂ ਕੁੱਦ ਸਕਦਾ। ਗੁਰੂ ਨਾਨਕ ਦੇਵ ਇੱਕ ਦਿਨ ਤੁਰੇ ਜਾ ਰਹੇ ਨੇ, ਭਾਈ ਮਰਦਾਨਾ ਜੀ ਵੇਖ ਕੇ ਕਹਿੰਦੇ ਨੇ ਦਾਤਾ ਜੀ ਆ ਗਧਿਆਂ ਦੀ ਵੀ ਕੋਈ ਜੂਨ ਹੈ, ਵੇਖੋ ਸਾਰੀ ਉਮਰ ਇੰਨਾ ਭਾਰ ਢੋਣਾ। ਸਾਹਿਬ ਕਹਿੰਦੇ ਨੇ ਸ਼ਾਇਦ ਇਹ ਕਹਿੰਦੇ ਹੁਣ ਬੰਦਿਆਂ ਦੀ ਵੀ ਕੋਈ ਜੂਨ ਹੈ। ਮਰਦਾਨਿਆਂ ਤੈਨੂੰ ਅਸਲ ਗਧੇ ਵਿਖਾਵਾਂ, ਹੰਕਾਰ ਨਹੀਂ ਕਰਨਾ ਚਾਹੀਦਾ। ਕਹਿਣ ਲੱਗੇ ਅਸਲ ਗਧੇ ਪਾਤਸ਼ਾਹ ਨਕਲੀ ਨੇ। ਕਹਿਣ ਲੱਗੇ ਨਕਲੀ ਨੇ, ਅਸਲ ਕਿਹੜੇ ਨੇ? ਕਹਿਣ ਲੱਗੇ ਅਸਲ ਉਹ ਨੇ, ਸੁਣ, ਇੱਕ ਨਾ ਨਾਦ ਨਾ ਬੇਦ ਨਾ ਗੀ, ਰਸ ਰਸ ਕਸ ਨਾ ਜਾਨੰਤ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਜਿਨ੍ਹਾਂ ਬੰਦਿਆਂ ਵਿੱਚ ਗੁਣ ਵੀ ਕੋਈ ਨਹੀਂ ਤੇ ਹੰਕਾਰ ਨਾਲ ਭਰੇ ਪਏ ਨੇ, ਕੋਈ ਗੁਣ ਨਹੀਂ ਵਿੱਚ ਹੰਕਾਰੀ ਨੇ, ਅਸਲ ਗਧੇ ਉਹ ਮਨੁੱਖ ਨੇ। ਭਾਈ ਗੁਰਦਾਸ ਸਾਹਿਬ ਜੀ ਇੱਕ ਚੇਤਾਵਨੀ ਦਿੰਦੇ ਨੇ, ਕਹਿੰਦੇ ਨੇ ਪਸ਼ੂ ਦੀ ਦੇਹ ਵਿੱਚ ਤੇ ਮਨੁੱਖ ਦੀ ਦੇਹ ਵਿੱਚ ਅੰਤਰ ਕੀ ਹੈ? ਜੇ ਉਹ ਫਰਕ ਨਾ ਹੋਵੇ ਤੇ ਬੰਦਾ ਮਤ ਗੁਮਾਨ ਕਰੇ ਕਿ ਮੈਂ ਪਸ਼ੂਆਂ ਨਾਲੋਂ ਉੱਚਾ। ਕੋਈ ਨਹੀਂ ਉੱਚਾ, ਕਹਿੰਦੇ ਨੇ ਪਸ਼ੂਆਂ ਨਾਲੋਂ ਫਿਰ ਨੀਵਾਂ। ਉੱਚਾ ਹੈ ਤੇ ਕਿਵੇਂ ਹੈ? ਕਿਹੜਾ ਕੰਮ ਸੀ ਜੋ ਪਸ਼ੂ ਨਹੀਂ ਕਰ ਸਕਦਾ ਤੇ ਇਸਨੇ ਕੀਤਾ? ਪਸ਼ੂਆ ਮਾਨਕ ਦੇ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਬਵੇਕ ਅਬਵੇਕ ਹੈ। ਪਸ਼ੂ ਦੀ ਦੇਹ ਵਿੱਚ ਤੇ ਮਨੁੱਖ ਦੀ ਦੇਹ ਵਿੱਚ ਅੰਤਰ ਇਹ ਹੈ ਕਿ ਪਸ਼ੂ ਨੂੰ ਨਾ ਸ਼ਬਦ ਦਾ ਪਤਾ ਨਾ ਸੁਰਤ ਦਾ ਮਨੁੱਖ ਨੂੰ ਪਤਾ, ਤੇ ਮਨੁੱਖਾ ਦੇਹ ਵਿੱਚ ਆ ਕੇ ਵੀ ਜਿਹਨੂੰ ਪਤਾ ਹੀ ਨਹੀਂ ਲੱਗਾ ਸ਼ਬਦ ਕੀ ਹੈ ਸੁਰਤ ਕੀ ਹੈ, ਕਹਿੰਦੇ ਨੇ ਪਸ਼ੂ ਨਾਲੋਂ ਵੀ ਨੀਵਾਂ ਡਿੱਗ ਪਿਆ। ਫਿਰ ਉਹ ਆਖੇ ਮੈਂ 84 ਦਾ ਸਰਦਾਰ ਹਾਂ ਕਿਵੇਂ? ਫਿਰ ਉਹ ਆਖੀ ਜਾਏ ਮੈਂ ਪਸ਼ੂਆਂ ਨਾਲੋਂ ਉੱਤਮ ਹਾਂ? ਬਿਲਕੁਲ ਨਹੀਂ। ਪਸ਼ੂਆ ਮਾਨਖ ਦੇ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਬਵੇਕ ਅਬਵੇਕ ਹੈ। ਪਸ਼ੂ ਹਰੇ ਆਇਓ ਕਹਿਓ, ਸੁਣਿਓ ਅਨ ਸੁਣਿਓ ਕਰੇ, ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ।
ਕਹਿੰਦੇ ਨੇ ਪਸ਼ੂ ਨੂੰ ਕੋਈ ਆਖਦਾ ਤੇ ਉਹ ਸੁਣਦਾ ਨਹੀਂ। ਇੱਕ ਬੰਦੇ ਨੇ ਆਵਾਜ਼ ਦਿੱਤੀ ਹੈ ਤੁਰੀ ਜਾਂਦੀ ਭੈਂਸ ਨੂੰ ਤੇ ਨਹੀਂ ਸੁਣਿਆ, ਤੇ ਜੇ ਬੰਦੇ ਨੂੰ ਵੀ ਗੁਰੂ ਆਵਾਜ਼ ਮਾਰੇ ਕਿ ਮੰਦੇ ਪਾਸੇ ਨਾ ਜਾਈ ਤਾਂ ਵੀ ਇਹ ਵੀ ਨਾ ਸੁਣੇ ਤੇ ਫਰਕ ਕੀ ਹੋਇਆ? ਪਸ਼ੂ ਵੀ ਨਹੀਂ ਸੁਣਦਾ, ਬੰਦਾ ਵੀ ਨਹੀਂ ਸੁਣਦਾ, ਕੀ ਅੰਤਰ ਹੋਇਆ? ਪਸ਼ੂ ਹਰਿਆਇਓ ਦਾ ਅਰਥ ਹੈ ਮੋੜ, ਅਮੋੜ ਪਸ਼ੂ ਵੀ ਨਹੀਂ ਸੁਣਦਾ। ਪਸ਼ੂ ਹਰਿਆਇਓ ਕਹਿਓ ਸੁਣਿਓ ਐਨ ਸੁਣਿਓ ਕਰੇ। ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ, ਮਨੁੱਖ ਉਪਦੇਸ਼ ਸੁਣਦਾ। ਹੁਣ ਬੰਦੇ ਨੂੰ ਕਿਹਾ ਗਿਆ ਗੁਰੂ ਆਵਾਜ਼ਾਂ ਮਾਰਦਾ ਚੋਰੀ ਨਾ ਕਰ, ਇਹ ਫਿਰ ਵੀ ਤੁਰਿਆ ਜਾ ਰਿਹਾ। ਉਹ ਕਹਿੰਦੇ ਨੇ ਕਿਸੇ ਨਾਲ ਧੋਖਾ ਨਾ ਕਰ, ਫਿਰ ਵੀ ਹੋ ਰਿਹਾ। ਕਿਸੇ ਬਦੋਸ਼ੇ ਨੂੰ ਨਾ ਮਾਰ, ਫਿਰ ਵੀ ਮਾਰੀ ਜਾ ਰਿਹਾ। ਤੇ ਜਿਹੜਾ ਗੁਰੂ ਦੀ ਵੀ ਕੋਈ ਨਹੀਂ ਸੁਣਦਾ, ਕੀ ਫਰਕ ਹੋਇਆ? ਕਿਵੇਂ ਉੱਤਮ ਹੋਇਆ? ਪਸ਼ੂਆ ਸ਼ਬਦਹੀਨ ਜਿਹਵਾ ਨਾ ਬੋਲ ਸਕੈ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਇਸ ਪੰਕਤੀ ਵੱਲ ਉਚੇਚਾ ਧਿਆਨ ਦੇਣਾ ਆਪਣੇ। ਕੋਈ ਪਸ਼ੂ ਮੈਂ ਨਹੀਂ ਆਖਦਾ ਵੇਖਿਆ ਸਤਨਾਮ ਸ਼੍ਰੀ ਵਾਹਿਗੁਰੂ, ਕੋਈ ਪਸ਼ੂ ਨਹੀਂ ਵੇਖਿਆ

0: ਹਰ ਜਸ ਗਾਉਣ ਦਾ ਭਾਵ ਕੀ ਹੈ ਕਿ ਪਸ਼ੂਆਂ ਨਾਲੋਂ ਮਨੁੱਖ ਦੁਨੀਆਂ ਨੂੰ ਕੁਝ ਜ਼ਿਆਦਾ ਦੇ ਕੇ ਜਾਏ, ਇਨਸਾਨ ਹੈ। ਇੱਕ ਗਾਂ ਨੇ ਦੁੱਧ ਦਿੱਤਾ, ਹੋਰ ਜਾਨਵਰਾਂ ਦੀਆਂ ਜੁੱਤੀਆਂ ਦੀਆਂ ਤੁਸੀਂ ਚਮੜਿਆਂ ਦੀਆਂ ਜੁੱਤੀਆਂ ਪਾ ਰਹੇ, ਜਾਨਵਰ ਕਿੰਨਾ ਭਲਾ ਕਰ ਰਹੇ। ਰੁੱਖ ਨੇ ਥੋੜਾ ਜਿਹਾ ਪਾਣੀ ਲਿਆ ਜ਼ਮੀਨ ਵਿੱਚੋਂ, ਉਸ ਨੇ ਸੰਸਾਰ ਦਾ ਕਿੰਨਾ ਭਲਾ ਕੀਤਾ। ਪਰ ਬੰਦੇ, ਤੂੰ ਪਰਮਾਤਮਾ ਦੀ ਦਿੱਤੀ ਹਵਾ ਮਾਣੀ, ਉਸ ਦੀ ਦਿੱਤੀ ਧਰਤੀ ਤੇਰੇ ਆ, ਉਸ ਦੇ ਦਿੱਤੇ ਹੋਏ ਅਨੇਕਾਂ ਪਦਾਰਥ ਲੈ ਸੰਸਾਰ ਨੂੰ ਦਿੱਤਾ ਕੀ? ਜੇ ਤੇ ਰੁੱਖ ਆਪ ਫਲ ਜਾਏ ਤੇ ਦੂਸਰੇ ਨੂੰ ਕੁਛ ਦੇਵੇਗਾ, ਮਨੁੱਖ ਵੀ ਆਪ ਫਲ ਜਾਏ ਤੇ ਦੂਸਰੇ ਨੂੰ ਕੁਛ ਦੇਵੇਗਾ, ਫਲ ਕੀ ਲੱਗਣਾ ਇਸ ਨੂੰ? ਫਲ ਲੱਗਣਾ ਸ਼ੁਭ ਗੁਣਾਂ ਦਾ, ਪਵੇਗਾ ਹਰੀ ਦੇ ਨਾਮ ਸਿਮਰਨ ਨਾਲ। ਅੱਜ ਜਿਸ ਸ਼ਬਦ ਦੀ ਅਸੀਂ ਵਿਚਾਰ ਕਰ ਰਹੇ ਹਾਂ, ਸਾਰ ਅੰਸ਼ ਇਹ ਹੈ ਕਿ ਹੇ ਮਨੁੱਖ, ਜੇ ਤੂੰ ਕਿਸੇ ਨੂੰ ਕੁਛ ਦੇਣਾ ਤੇ ਪਹਿਲੋਂ ਤੇਰੇ ਕੋਲ ਕੁਛ ਚਾਹੀਦਾ। ਗਏ ਪ੍ਰਾਣੀ ਵਾਸਤੇ ਜੇ ਮੈਂ ਅਰਦਾਸ ਕਰਨੀ ਹੈ, ਹੇ ਪ੍ਰਮਾਤਮਾ ਇਸ ਤੇ ਮਿਹਰ ਕਰ, ਇਹਨੂੰ ਚਰਨਾਂ ਵਿੱਚ ਨਿਵਾਸ ਦੇ ਤੇ ਪਹਿਲੋਂ ਮੇਰੇ ਪੱਲੇ ਵੀ ਕੁਛ ਚਾਹੀਦਾ, ਆਪ ਨੂੰ ਪਤਾ ਹੋਵੇ। ਜਦੋਂ ਕਿਸੇ ਦੀ ਸਿਫਾਰਿਸ਼ ਕਰਨ ਵਾਸਤੇ ਜਾਈਏ ਨਾ, ਜਿਸ ਪਾਸ ਜਾਣਾ ਉਹਦੇ ਨਾਲ ਕੋਈ ਤਾਲਮੇਲ ਚਾਹੀਦਾ, ਉਸ ਉੱਤੇ ਕੋਈ ਪ੍ਰਭਾਵ ਚਾਹੀਦਾ, ਇੰਨਾ ਚਾਹੀਦਾ ਕਿ ਗਏ ਨੂੰ ਉੱਠ ਕੇ ਉਹ ਆਖੇ ਜੀ ਆਏ ਨੂੰ, ਗਿਆ ਨੂੰ ਆਖੇ ਆਓ ਸੇਵਾ ਦੱਸੋ ਕਿਸ ਵਾਸਤੇ ਆਏ ਹੋ। ਤੇ ਜਦੋਂ ਅਸੀਂ ਕਿਸੇ ਅੱਗੇ ਅਰਦਾਸ ਕਰਨੀ ਏ, ਸਾਡਾ ਗੁਰੂ ਨਾਲ ਨਾਤਾ ਚਾਹੀਦਾ। ਗੁਰੂ ਨੂੰ ਅਸੀਂ ਕਹਿ ਸਕੀਏ, ਪਾਤਸ਼ਾਹ ਅਸੀਂ ਤੇਰੇ ਆ, ਤੇਰੇ ਚਰਨਾਂ ਵਿੱਚ ਆਏ ਆ ਕਿ ਇਸ ਜੀਵ ਨੂੰ ਬਖਸ਼ ਲੈਣਾ, ਇਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ। ਇੱਕ ਬੇਨਤੀ ਕਰਕੇ ਸਮਾਪਤ ਕਰਾਂ। ਘਾਟਾਂ ਸਾਨੂੰ ਬਹੁਤ ਨੇ, ਪਰ ਗੁਰੂ ਵੀ ਸਾਡਾ ਬੜਾ ਦਿਆਲ ਹੈ, ਬੜੀ ਮਿਹਰ ਕਰਦਾ, ਭੰਡਾਰੇ ਉਹਦੇ ਭਰੇ ਨੇ। ਇਕਾਗਰਤਾ ਬਖਸ਼ਣੀ ਜਰਾ ਆਪ ਨੇ। ਗੁਰਦੇਵ ਦੀ ਹਜ਼ੂਰੀ ਚ 52 ਕਵੀ ਹੋਏ ਨੇ। ਕਵੀ ਦਾ ਤਖੱਲਸ ਸੀ ਹੀਰ, ਸ਼ਾਇਦ ਆਪਣੇ ਸੁਣਿਆ ਹੋਵੇ ਕਿ ਨਾ, ਸਾਰੇ ਨਾਂ ਵੀ ਨਹੀਂ ਯਾਦ ਆਉਂਦੇ। ਇਹ ਆਇਆ, ਬੜਾ ਕੰਗਾਲ ਸੀ ਵਿਚਾਰਾ, ਕਵਿਤਾ ਤੇ ਬੜੀ ਅੱਛੀ ਲਿਖਦਾ ਸੀ, ਲੇਕਿਨ ਧਨ ਕਰਕੇ ਬੜਾ ਕੰਗਾਲ ਸੀ। ਆਇਆ ਤੇ ਕਵਿਤਾ ਪੜਨ ਲੱਗਾ, ਸਟੇਜ ਤੇ ਖਲੋਤਾ ਤੇ ਜਿਵੇਂ ਕੋਈ ਗਤਕਾ ਖੇਡਣ ਵਾਲਾ ਪੈਂਤੜਾ ਬੰਨਦਾ, ਇੰਜ ਪੈਂਤੜਾ ਬੰਨ ਲਿਆ ਇਹਨੇ। ਕਹਿਣ ਲੱਗਾ, ਪਾਤਸ਼ਾਹ ਇਸ ਦੁਸ਼ਟ ਨੂੰ ਮੇਰੇ ਮਗਰੋਂ ਲਾਓ, ਮੇਰਾ ਪਿੱਛਾ ਨਹੀਂ ਛੱਡਦਾ, ਜਿੱਥੇ ਜਾਣਾ ਨਾਲ ਹੀ ਨਾਲ ਹੈ। ਸਾਹਿਬ ਕਹਿੰਦੇ ਨੇ, ਕੌਣ ਹੈ? ਕਹਿਣ ਲੱਗਾ, ਸਾਹਮਣੇ ਖਲੋਤਾ ਹੈ ਪਾਤਸ਼ਾਹ। ਕਹਿਣ ਲੱਗੇ, ਕੌਣ ਹੈ ਦੱਸਤੇ ਸਹੀ? ਕਹਿਣ ਲੱਗੇ, ਦੁਸ਼ਟ ਐਸਾ ਮੈਂ ਮੱਥਾ ਟੇਕਾਂ ਤਾਂ ਨਹੀਂ ਟੇਕਣ ਦਿੰਦਾ, ਗੱਲ ਤੁਹਾਡੇ ਨਾਲ ਕਰਨੀ ਚਾਹਾਂ ਤਾਂ ਵਿੱਚ ਆ ਕੇ ਖਲੋ ਜਾਂਦਾ, ਇਹ ਏਡਾ ਨਲਾਜਾ ਦਿਨ ਰਾਤ ਮੈਨੂੰ ਸਾੜਦਾ ਰਹਿੰਦਾ, ਕਿਉਂ ਨੀ ਮੇਰੇ ਮਗਰੋਂ ਲਾਉਂਦੇ? ਪਾਤਸ਼ਾਹ ਕਹਿੰਦੇ ਨੇ, ਕੌਣ ਹੈ? ਕਹਿਣ ਲੱਗਾ ਜੀ, ਦਲਿੱਦਰ। ਆਖੋ ਸਤਨਾਮ, ਇਹ ਦਲਿੱਦਰ ਨੂੰ ਮੇਰੇ ਪਿੱਛੋਂ ਲਾਓ। ਕਵਿਤਾ ਉਹਨੇ ਪੜੀ, ਕਹਿਣ ਲੱਗਾ, ਦਰਸ਼ਨ ਕਰਨੋਂ ਰੋਕਦਾ ਏ, ਮੱਥਾ ਟੇਕਾਂ ਟੋਕਦਾ ਏ, ਕਰਨ ਨਾ ਦਿੰਦਾ ਗੱਲ ਜੋਧੇ ਬਲਬੀਰ ਨਾਲ, ਬੜਾ ਏ ਵੈੜਾ ਝੂਠਾ ਨਾਲ ਰਹਿੰਦਾ ਦਿਨੇ ਰਾਤ, ਬੜਾ ਏ ਨਲੱਜ ਮੈਨੂੰ ਸਾੜੇ ਤੱਤੇ ਨੀਰ ਨਾਲ, ਹੁਣ ਮੈਨੂੰ ਅੱਜ ਕਹਿ ਦਿੱਤਾ, ਸੁਣੋ ਏ ਦਲਿੱਦਰ, ਤੇਰਾ ਅੰਤ ਸਮਾਂ ਨੇੜੇ ਆਇਆ, ਮੱਥਾ ਟੇਕ ਦੌੜ, ਜ਼ਿੱਦ ਕਰੀ ਨਾ ਤੂੰ ਹੀਰ ਨਾਲ, ਨਹੀਂ ਤੇ ਗੋਬਿੰਦ ਸਿੰਘ ਬੜਾ ਔਖਾ ਕਰੂ ਤੈਨੂੰ, ਚੀਰ ਲੀਰ ਕਰੂ ਮਾਰ ਦਾਨਾ ਨਾ ਵਾਲੇ ਤੀਰ ਨਾਲ, ਪਾਤਸ਼ਾਹ ਦਾਨ ਦਾ ਇੱਕ ਤੀਰ ਮਾਰ ਦਿਓ, ਦਲਿੱਦਰ ਮਰ ਜਾਏ। ਸਾਹਿਬ ਬੜੇ ਹੱਸੇ, ਕਹਿਣ ਲੱਗੇ, ਬੜੇ ਸੁੰਦਰ ਢੰਗ ਨਾਲ ਆਖੇ ਆ। ਕਹਿਣ ਲੱਗੇ, ਭਾਈ ਮੋਹਰਾਂ ਨਾਲੇ ਦਾ ਦਾਮਨ ਭਰ ਦਿਓ। ਕਹਿਣ ਲੱਗਾ, ਮੋਹਰਾਂ ਨਾਲ ਹੀ ਨਹੀਂ, ਪਹਿਲੋਂ ਨਾਮ ਨਾਲ ਦਾਮਨ ਭਰ ਦਿਓ। ਆਖੋ ਸਤਨਾਮ, ਮੈਂ ਅੰਦਰੋਂ ਵੀ ਅਮੀਰ ਹੋ ਜਾਂ ਤੇ ਬਾਹਰੋਂ ਵੀ ਅਮੀਰ ਹੋ ਜਾਵਾਂ। ਗੁਰੂ ਜਦੋਂ ਪ੍ਰੇਮ ਦਾ ਤੀਰ ਮਾਰਦਾ ਨਾ, ਫਿਰ ਸਿੱਖ ਪ੍ਰੇਮ ਨਾਲ ਭਰ ਜਾਂਦਾ, ਹਿਰਦਾ ਨਾਮ ਨਾਲ ਭਰਿਆ ਹੁੰਦਾ, ਘਰ ਫਿਰ ਧਨ ਨਾਲ ਭਰਿਆ ਹੁੰਦਾ। ਮੈਂ ਸਮਝਦਾ ਸਿੱਖ ਦਾ ਜੀਵਨ ਸੰਪੂਰਨ ਤਾਂ ਏ, ਘਰ ਵਿੱਚ ਧਨ ਰੁਲਦਾ ਫਿਰੇ, ਹਿਰਦਾ ਨਾਮ ਨਾਲ ਭਰਪੂਰ ਹੋਵੇ, ਧਨ ਵੀ ਹੋਵੇ ਧਰਮ ਵੀ ਹੋਵੇ। ਵਾਹਿਗੁਰੂ ਬਖਸ਼ਿਸ਼ ਕਰੇ, ਸਾਨੂੰ ਇਹ ਦਾਤ ਬਖਸ਼ੇ, ਫਿਰ ਧਨ ਪਾ ਕੇ ਕੀ ਕਰੀਏ। ਰੇਨ ਸਗਲਿਆ ਮਨ ਕਰੇ, ਇਹੋ ਕਰਮ ਕਮਾਏ, ਸਾਰਿਆਂ ਦੀ ਚਰਨ ਧੂੜ ਹੋ ਕੇ ਰਹੇ, ਇਹੋ ਜੇ ਕਰਮ ਕਰੇ, ਹੁਕਮੇ ਬੂਝੇ ਸਦਾ ਸੁਖ, ਨਾਨਕ ਲਿਖਿਆ ਪਾਏ। ਹੁਕਮ ਨੂੰ ਬੂਝੇ ਤੇ ਸਦਾ ਲਈ ਸੁਖ ਪ੍ਰਾਪਤ ਹੁੰਦਾ, ਇਹ ਸਮਝੋ ਤੁਰੋਂ ਲਿਖਿਆ ਹੋਇਆ ਲੇਖ ਉਗੜ ਪਿਆ। ਮੈਂ ਇੱਥੇ ਖਿਮਾ ਦਾ ਜਾਚਕ ਹਾਂ, ਪੁੱਲਾਂ ਚੁੱਕਾਂ ਮੁਆਫ। ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੁਝ ਸੁਣਿਆ ਹੋਵੇ, ਜ਼ਰੂਰ ਹਿਰਦੇ ਚ ਧਾਰਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ।

ਨਵੀਂ ਸਦੀ ਦੇ ਆਗਮਨ ਦੀ ਪੂਰਵ ਸੰਧਿਆ ਤੇ ਸੁਪਰ ਕੈਸਟਸ ਇੰਡਸਟਰੀਜ਼ ਵੱਲੋਂ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਦੁਆਰਾ ਗਾਇਨ ਸ਼ਬਦਾਂ ਦੀ ਇਹ ਕੈਸਟ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਦੇ ਸ਼ਬਦਾਂ ਦਾ ਆਨੰਦ ਪ੍ਰਾਪਤ ਕਰੋਗੇ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਸ਼ਬਦਾਂ ਦਾ ਇਹ ਪ੍ਰਕਾਸ਼ ਸਾਡੇ ਹਿਰਦਿਆਂ ਨੂੰ ਆਨੰਦਿਤ ਕਰੇ ਅਤੇ ਨਵਾਂ ਸਾਲ ਸਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਭਰਾ ਹੋਵੇ ਅਤੇ ਅਸੀਂ ਉਸ ਅਕਾਲ ਪੁਰਖ ਦਾ ਹਰ ਪਲ ਸ਼ੁਕਰਾਨਾ ਕਰਦਿਆਂ ਆਪਣੇ ਜੀਵਨ ਨੂੰ ਸਫਲ

ਆਮ ਗੁਣ ਬਾਹਰ ਇੱਕ ਗੁਣ ਨਾਏ ਅੰਮ੍ਰਿਤ ਛਾ ਵਿਕੇ ਵਿਕ ਖਾਏ

Vaheguru, Vaheguru, Vaheguru, Vaheguru, Vaheguru.

ਦਾ ਕੰਮ ਕਿਉਂ ਉਹਨੂੰ ਜਾਣ ਕਿਉਂ ਦਿੱਤਾ? ਉੱਤਮ ਸਖੀ ਰੋ ਕੇ ਕਹਿੰਦੀ ਹੈ ਕੀ ਕਰਾਂ ਸੁੰਦਰ ਪੁਰਖ ਵਿਰਾਜਤ ਉਹ ਇਤਨਾ ਸੁੰਦਰ ਸੀ ਇਤਨੇ ਜਲਾਲ ਵਾਲਾ ਸੀ ਸੁੰਦਰ ਪੁਰਖ ਵਿਰਾਜਿਤ ਪੇਖ ਮਨ ਪੰਚ ਦਾ ਮੈਨੂੰ ਆਪਣੇ ਆਪ ਦੀ ਸੁਣੀ ਜਿਸ ਵੇਲੇ ਮਿਲਿਆ ਸਾਈ ਮੈਨੂੰ ਸੁਧ ਬੁੱਧੀ ਪੁਰ ਮੁੰਡੇ ਸ਼ਾਹ ਨੇ ਵੀ ਦੇਖਿਆ ਜਦ ਇਸ਼ਕ ਨਿਵਾਸ ਚ ਨੀਤੀ ਆ ਇਸ਼ਕੇ ਦਿਨ ਪਿਆਰ ਜਦ ਇਸ਼ਕ ਨਿਵਾਸ ਚ ਨੀਤੀ ਆ ਕੀ ਮੰਦਿਰ ਤੇ ਕੀ ਮਸੀਦੀ ਤੇ ਫਿਰ ਚੀਜ਼ਾਂ ਦੀ ਕੋਈ ਕਮੀ ਸੀ ਹਕੀਕਤ ਤੋਂ ਪਿਆਰ ਹੈ ਪਿਆਰ ਨਹੀਂ ਤਾਂ ਮੰਦਿਰ ਚ ਹੀ ਘੱਟੀ ਉਜਾੜ ਦਾ ਕੋਈ ਨਾ ਮਸਜਿਦ ਵਿਚ ਵੀ ਮੱਥੇ ਟੇਕਣ ਦਾ ਕੋਈ ਹਕੀਕਤ ਪਿਆਰ ਉਹ ਬੁੱਲੇ ਸ਼ਾਹ ਲਿਖਦਾ ਹੈ ਜਦ ਇਸ਼ਕ ਨਿਮਾਜ਼ ਚ ਨੀਤੀ ਕਿਆ ਮੰਦਿਰ ਤੇ ਕਿਆ ਮਸੀਤੀ ਫਿਰ ਜਦ ਯਾਰ ਨੇ ਆਣ ਦੀਦਾਰ ਦਿੱਤਾ ਯਾਰ ਤੋਂ ਵਾਹਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਨੂੰ ਆਪਣਾ ਯਾਰ ਕਿਹਾ ਸੁਣ ਯਾਰ ਹਮਾਰੇ ਸੱਚੇ ਯਾਰ ਕਹਿੰਦੇ ਪਿਆਰੇ ਜਿਹਦੇ ਨਾਲ ਬਹੁਤਾ ਪਿਆਰ ਕਿ ਫਲਾਣਾ ਆਦਮੀ ਉਹ ਮੇਰਾ ਯਾਰ ਸਭ ਤੋਂ ਸ਼੍ਰੋਮਣੀ ਪਿਆਰ ਕਰਨ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ

ਫੈਸਲਾ ਕੀਤਾ ਯਾਰ ਸਾਹਮਣੇ ਆ ਕੇ ਖੜੋ ਗਏ। ਫਿਰ ਹੋਇਆ ਕੀ, ਬੁੱਲੇ ਨੇ ਕਮਾਲ ਕੀਤਾ, ਕਹਿੰਦਾ ਜਦ ਯਾਰ ਨੇ ਆਉਣ ਦੀਦਾਰ ਦਿੱਤਾ, ਗੱਲ ਦੱਸਣੀ ਨਹੀਂ ਜਿਹੜੀ ਬੀਤੀ, ਉਹ ਦੱਸਣ ਵਾਲੀ ਜੇ ਕੋਈ ਦੱਸਦਾ ਫਿਰਦਾ ਤਾਂ ਗਲਤ ਹੈ। ਬਾਬਾ ਜੀ ਬਚਨ ਕਰਦੇ ਸਨ ਕਈ ਐਸੇ ਨੂੰ, ਮੈਂ ਤੁਹਾਨੂੰ ਰੱਬ ਮਿਲਾ ਦੇਣਾ, ਮੈਂ ਰੱਬ ਹਾਂ ਨਰਮ ਖਾਰ। ਬਾਬਾ ਜੀ ਬਚਨ ਕਰਦੇ ਸਨ ਝੂਠ ਬੋਲ, ਜਿੱਥੇ ਮੈਂ ਉੱਥੇ ਤਾਂ ਰੱਬ ਹੁੰਦਾ ਹੀ ਨਹੀਂ। ਖੁਸ਼ ਮੈਂ ਤੋਂ ਵਿਛੋੜਾ ਹੈ ਕਿਉਂ ਭਾਈ, ਜੇ ਤੂੰ ਕਹਿੰਦਾ ਹੈ ਤਾਂ ਮੈਂ ਨਿਰੰਕਾਰ ਮੇਰਾ ਦੇ, ਮੈਂ ਨਿਰੰਕਾਰ। ਹਜ਼ੂਰ ਕਹਿੰਦੇ ਸੋ ਅਜਾਨ ਕਹੇ ਮੈਂ ਜਾਣਾ, ਜਿਹੜਾ ਕਹਿੰਦਾ ਮੈਂ ਜਾਣੀ, ਮੇਰੀ ਬੜੀ ਬਿਰਤੀ ਲੱਗਦੀ ਕੁਛ ਨਹੀਂ, ਉਹ ਤਾਂ ਅਣਜਾਣ, ਉਹਨੇ ਗੁਰਮਤ ਨੂੰ ਸਮਝਿਆ ਹੀ। ਸੋ ਅਜਾਨ ਕਹੇ ਮੈਂ ਜਾਣਾ, ਜਾਣ ਆਰ ਨਾ ਜਾਣਾ। ਕਿਸੇ ਮਹਾਤਮਾ ਨੇ ਬਾਬਾ ਗੁਰੂ ਸਿੰਘ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਬਾਬਾ ਜੀ ਮੈਂ ਸੁਣਿਆ ਤੁਹਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਖਿਆਤ ਦਰਸ਼ਨ ਹੁੰਦੇ ਹਨ। ਬਾਬਾ ਜੀ ਕਹਿਣ ਲੱਗੇ ਮਹਾਂਪੁਰਸ਼ੋ, ਜੇ ਹਾਂ ਕਹਿੰਦੇ ਆ ਤਾਂ ਹਉਮੈ ਆਉਂਦੀ ਹੈ, ਕੀ ਪਤਾ ਹੁੰਦੇ ਹੀ ਹੋਣਗੇ ਆਪਸ ਚ। ਹਾਂ ਵੀ ਤਾਂ ਦੁਰਾਈ ਪਾਈ, ਮੈਂ ਮੇਰੀ ਨੇ ਦਿੱਤੀ ਤੈਨੂੰ ਇਸ, ਮੈਂ ਮੇਰੀ ਨੇ ਇਸ ਵਾਹਿਗੁਰੂ ਤੂੰ। ਇਸ ਤਰ੍ਹਾਂ ਰਾਤ ਤੇ ਦਿਨ ਦਾ ਮੇਲ ਨਹੀਂ ਹੈ, ਇਸੇ ਤਰ੍ਹਾਂ ਮੈਂ ਤੇ ਤੂੰ ਦਾ ਮੇਲ। ਜਬ ਹਮ ਹੋਤੇ ਮੈਂ ਵਿੱਚ ਫਿਰਦਾ ਹੈ ਤੋ ਤੂੰ ਨਹੀਂ ਆਏ, ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ, ਜਿੱਥੇ ਤੂੰ ਦਾ ਪ੍ਰਕਾਸ਼ ਹੋ ਜਾਏਗਾ ਉੱਥੇ ਮੈਂ ਹੀ। ਬਾਬਾ ਜੀ ਨੇ ਦਰਸ਼ਨ ਕੀਤਾ, ਕੀ ਪਤਾ ਹੁੰਦਾ ਹੀ ਹੋ, ਮਹਾਰਾਜ ਮੈਨੂੰ ਵੀ ਦਰਸ਼ਨ ਕਰਾਓ। ਬਾਬਾ ਜੀ ਸਤਖੰਡ ਵਿੱਚ ਲੈ ਗਏ, ਸਾਹਮਣੇ ਸ੍ਰੀ ਗੁਰੂ ਸਾਹਿਬ ਦਾ ਪ੍ਰਕਾਸ਼ ਸੀ, ਲੋਕਾਂ ਪੁੱਛੋ ਆਹ ਗੁਰੂ ਨਾਨਕ ਵਿੱਚ ਮੈਨੂੰ ਨੀ ਦਿਸਦਾ। ਬਾਬਾ ਜੀ ਕਹਿਣ ਲੱਗੇ ਪੜ੍ਹਾਈ ਤੋਂ ਬਗੈਰ ਕੋਈ ਚੀਜ਼ ਨਹੀਂ ਮਿਲਦੀ, ਆਖੋ ਸ੍ਰੀ ਜਿਤਨੇ ਤੱਕ ਪੜ੍ਹਾਈ ਨਾ ਪੜ੍ਹੀ। ਬੱਚਾ ਜੇ ਪੜ੍ਹਾਈ ਪੜ੍ਹੇਗਾ ਤਾਂ ਆਲਮ ਬਣੇਗਾ, ਅੱਖਾਂ ਉਹ ਹੀ ਹੈਰਣਗੀਆਂ। ਪਰ ਹੁਣ ਇਲਮ ਬੜਾ ਚੰਗਾ ਲੱਗ ਰਿਹਾ, ਉਹਨੇ ਮਾਸਟਰ ਦੀ ਸੰਗਤ ਤੋਂ ਗੁਰਮਤ ਦੀ ਪੜ੍ਹਾਈ ਪੜ੍ਹ ਕੇ, ਅਸੀਂ ਉਹ ਪੜ੍ਹਦੇ ਨਹੀਂ ਹਾਂ, ਨਿਤਨੇਮ ਕਰਦੇ ਨਹੀਂ, ਬਾਣੀ ਨਾਲ ਜੁੜਦੇ ਨਹੀਂ। ਜੀ ਮੈਨੂੰ ਦਰਸ਼ਨ ਬਾਬਾ ਜੀ ਨੇ ਪ੍ਰਸ਼ਨ ਕੀਤਾ, ਸਾਖਿਆਤ ਗੁਰੂ ਵਿੱਚ ਮਹਾਂਪੁਰਸ਼ ਹੋ। ਪਰ ਇਹ ਨਹੀਂ ਕਹਿਣਾ ਦਰਸ਼ਨ ਮੈਂ ਤੇ ਤੂੰ ਦਾ ਮੇਲ, ਗੱਲ ਦੱਸਣੀ ਨਹੀਂ ਜਿਹੜੀ ਕੀਤੀ, ਇਹ ਦਰਸ਼ਨ ਹੀ ਐਸੇ। ਇਹ ਦਰਸ਼ਨ ਦਰਸ਼ਨ ਪੇਖਤ ਮੈਂ ਜੀਰੋ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਅੱਜ ਉਹਨਾਂ ਦਰਸ਼ਨਾਂ ਨੂੰ ਸ੍ਰੇਸ਼ ਗੰਗਾ ਰਾਮ ਉਡੀਕਦਾ ਪਿਆ, ਕਿਹੜੇ ਦਰਸ਼ਨ ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਜੀ। ਤੀਜਾ ਗੁਰਦਾਨ ਕਦ ਸਮਾਏਗਾ ਮੇਰੇ ਮਨ ਦੀ ਚ, ਕਾਫੀ ਸਮਾਂ ਹੋ ਗਏ, ਰਾਤ ਦਿਨ ਸਾਧ ਸੰਗਤ ਦੇ ਭਾਂਡੇ ਜੂਠੇ ਬਜੀ ਗਏ, ਕਿਤਨਾ ਸਮਾਂ ਹੋ ਗਿਆ, 6 ਮਹੀਨੇ ਸਰਕਾਰੀ ਸਾਧ ਸੰਗਤ ਜੇ ਕਿਸੇ ਵੇਲੇ ਮਨ ਡੋਲਦਾ ਹੈ ਤਾਂ ਆਸਰਾ ਇਹ ਹੀ ਕਰੇਗਾ,

ਕਾਰਜ ਦੋ ਹੀ ਵਸਤੂਆਂ ਹਨ, ਸੇਵਾ ਤੇ ਸਿਮਰ। ਸੇਵਾ ਨਾਲ ਮਨ ਵਿਚ ਨਿਮਰਤਾ ਹੁੰਦੀ, ਨਿਮਰਤਾ ਵਾਲੇ ਮਨ ਵਿਚ ਸਿਮਰਨ ਟਿਕ ਜਾਂਦਾ। ਗੰਗਾ ਰਾਮ ਰਾਤ ਦਿਨ ਭਾਂਡੇ ਮਾਂਜਦਾ, ਛੇ ਮਹੀਨੇ ਅੱਜ ਨਾਲੇ ਭਾਂਡੇ ਮਾਂਜੀ ਜਾਂਦਾ, ਨਾਲੇ ਆਪਣੇ ਮਨ ਨੂੰ ਪਿਆ ਸਮਝਾਉਂਦੇ। ਫਿਰ ਆਸਾ ਜੀ ਦੀ ਨਾਲ ਦੇ ਕੀਰਤਨ ਦਾ ਭੋਗ ਪਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਵਾਨ ਚ ਉੱਠ ਕੇ ਸਿੱਧੇ ਲੰਗਰ ਚ ਆ ਤੇ ਗੰਗਾ ਰਾਮ ਦੇ ਕੋਲ ਆ ਕੇ ਖੜੋ ਗਏ। ਗੰਗਾ ਰਾਮ ਕੀ ਪਿਆ ਕਰਦਾ? ਗੰਗਾ ਰਾਮ ਜੋ ਸਿਰ ਚੁੱਕੇ ਕੀ ਤੱਕਿਆ? ਜਿਸ ਮੂਰਤ ਦਾ ਧਿਆਨ ਪਿਆ ਧਰਦਾ ਸਾਂ, ਮੂਰਤ ਤੋਂ ਸੂਰਤ ਬਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਹਮਣੇ ਖੜੋ ਗਏ। ਉੱਠ ਕੇ ਗੰਗਾ ਰਾਮ ਹੱਥ ਤਾਂ ਸਵਾਹ ਨਾਲ ਲਿਬੜੇ ਹੋਏ ਸਨ, ਪਰ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੋ ਰੋ ਕੇ ਚਰਨਾਂ ਰੁੱਤ ਹੋ। ਗੰਗਾ ਰਾਮ ਕੀ ਕਰਦਾ ਹੈ? ਪਾਤਸ਼ਾਹ ਤੇਰੇ ਸਿੱਖਾਂ ਦੇ ਜੂਠੇ ਭਾਂਡੇ ਕਿੰਨਾ ਚਿਰ ਹੋ ਗਿਆ ਹੈ? ਛੇ ਮਹੀਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮੁਸਕਰਾਉਂਦਾ ਹੈ, ਗੰਗਾ ਰਾਮ ਤੇਰੀ ਸੇਵਾ ਸਫਲ ਹੋਈ, ਮੰਗ ਕੀ ਮੰਗ? ਗੁਰੂ ਘਰ ਦੀ ਸੇਵਾ ਜੋ ਵੀ ਕਰਦਾ ਹੈ ਉਹ ਸਫਲ, ਗੁਰ ਕੀ ਸੇਵਾ ਸਫਲ। ਧੰਨ ਮਨ ਧੰਨ ਮਨ ਜੋ ਵੀ ਕਰਦਾ, ਜਿਤਨੀ ਵੀ ਕਰਦਾ ਹੈ ਕੋਈ ਗੁਰਮੁਖ ਮਾਈ ਪਾਈ, ਉਹਦਾ ਫਲ ਜ਼ਰੂਰ। ਕਰ ਸੇਵਾ ਤੇ ਖਾ ਮੇਵਾ, ਕਰ ਮਜ਼ੂਰੀ ਤੇ ਖਾ ਚੂਰੀ। ਗੰਗਾ ਰਾਮ ਮੰਗ ਤੇਰੀ ਸੇਵਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ। ਪਾਤਸ਼ਾਹ ਫਿਰ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਇਹ ਗੁਰੂ ਨਾਨਕ ਦਾ ਦਰ ਹੈ, ਹਿੰਦੂ ਮੁਸਲਮਾਨ ਕੁੱਲ ਦਾ ਸੰਗ ਹੈ, ਜੋ ਮੰਗੀ। ਗੰਗਾ ਰਾਮ ਹੱਥ ਜੋੜ ਕੇ ਕਿਹਾ, ਪਾਤਸ਼ਾਹ ਜੇ ਮੇਰੇ ਉੱਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦੇ। ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਅੱਗੇ ਵਰਗਾ ਬਣਾਈਏ ਕਿ ਉਸ ਤੋਂ ਵੀ ਵੱਡਾ ਬਣਾ ਦੇਈਏ? ਇਹ ਤੇਰੀ ਕਿਰਪਾ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਫਿਰ ਦਿੱਲੀ ਚਲਾ, ਗੁਰੂ ਤੇ ਭਰੋਸਾ ਰੱਖੀ, ਗੁਰੂ ਨੂੰ ਛਾ ਸਮਝੀ, ਤੂੰ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਗਿਆ। ਗੰਗਾ ਰਾਮ ਦਿੱਲੀ ਆ, ਕੁਛ ਦਿਨ ਫਿਰਦਾ ਰਿਹਾ, ਕੋਈ ਕਾਰੋਬਾਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਕ ਦਿਨ ਮਨ ਬੜਾ ਉਦਾਸ ਹੈ, ਅਰਦਾਸ ਕੀਤੀ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ, ਤੁਸੀਂ ਤਾਂ ਬਚਨ ਕੀਤਾ ਸੀ ਵੀ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਜਾਏਗਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ ਹੈ। ਉਹ ਛੱਟ ਕੀਜੇ ਪਾਤਸ਼ਾਹ ਹਿਰਦੇ ਤੇ ਆ ਕੇ ਬਹਿ ਗਏ। ਗੰਗਾ ਰਾਮ ਘਾਬਰਦਾ ਕਿਉਂ? ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਲੈ ਕੇ ਬੈਠੇ ਹਨ, ਤੂੰ ਵੀ ਕੋਠੀ ਲੈ ਲੈ ਉੱਥੇ ਕਿਰਾਏ। ਬੜੇ ਵੱਡੇ ਸੇਠ ਕਾਰੋਬਾਰ ਬਿਜਨਸ ਕਰਨ ਵਾਲੇ ਜਿੱਥੇ ਮੁਨੀਰ ਵਹੀਆਂ ਲੈ ਕੇ ਬੈਠੇ, ਉਹ ਗੰਗਾ ਰਾਮ ਨੇ ਵੀ ਉੱਥੇ ਕਿਰਾਏ ਤੇ ਕੋਠੀ ਲੈ। ਪਰ ਕੁਛ ਹੋਰ ਕੋਲ ਹੋਵੇ ਤਾਂ ਬਿਜਨਸ ਕਰੇ, ਸਾਰਾ ਦਿਨ ਬੈਠਾ ਰਹਿੰਦਾ। ਪਰ ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਏ, ਇਹਦੇ ਕੋਲ ਲੱਖ ਮੋਹਰ ਸੀ ਤੇ ਲਾਹੌਰ ਦੀ ਇਹਨੇ ਉਂਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ, ਕਹਿਣ ਲੱਗਾ ਵੀ ਲੱਖ ਮੋਹਰ ਦੀ ਉਂਡੀ ਲਾਹੌਰ ਦੀ ਕਰਨੀ ਹੈ, ਕਰ ਦਿਓ। ਸਾਰੇ ਜਿਤਨੇ ਇੱਥੇ ਸੇਠ ਸਨ ਸਾਰਿਆਂ ਨੇ ਸਿਰ ਫੇਰੇ, ਸਾਡੇ ਕੋਲ ਇਤਨੀ ਮਾਇਆ ਨਹੀਂ। ਪਠਾਨ ਕਹਿਣ ਲੱਗਾ ਫਿਰ ਐਵੇਂ ਗੱਡੀਆਂ ਲਾ ਕੇ ਬੈਠੇ,
ਐਵੇਂ ਆਪਣਾ ਠਾਠ ਬਣਾਏ, ਬੜੇ ਸ਼ਰਮਿੰਦੇ ਹੋਏ। ਪਰ ਸੋਚਿਆ ਅਸੀਂ ਤਾਂ ਸ਼ਰਮਿੰਦੇ ਹੋਏ ਹਾਂ, ਪਰ ਉਹ ਜਿਹੜਾ ਸਾਹਮਣੇ ਕੰਗਾਲ ਜਿਹਾ ਆਦਮੀ ਸਾਡੇ ਮੁਕਾਬਲੇ ਚ ਕੋਠੀ ਲੈ ਕੇ ਬੈਠਾ, ਉਹਦੇ ਕੋਲ ਕੋਲ ਤਾਂ ਲੱਖ ਪੈਂਦੀ ਨਹੀਂ ਹੈ। ਇਹ ਖਿਆਲ ਹੀ ਆਇਆ ਹਰ ਗੁਰੂ ਅਮਰਦਾਸ ਪਾਤਸ਼ਾਹ ਹੀਰਾ ਕੀ ਹਿਰਦੇ ਤੇ ਲੈ ਗਏ, ਕੰਗਾ ਰਾਮ ਕਿਉਂ ਕੰਮ ਕਰਦਾ ਤੂੰ ਸਾਡੇ ਨਾਲ ਵੀ ਉਂਡੀ ਕਰਦੇ, ਆਖੋ ਸਾਰੇ ਆਖੋ ਸਾਰੇ ਆਪ ਪਾਤਾਂ ਵਾਲਿਓ।

ਉਹ ਭਾਗਾਂ ਵਾਲਾ ਹੈ ਜਿਸ ਦੀ ਰਸਨਾ ਵਾਹਿਗੁਰੂ ਦਾ ਹਰ ਸਮੇਂ ਕਰੀ। ਕੀ ਪਤਾ ਕਿਸ ਵੇਲੇ ਦਾ ਜਪਿਆ ਹੋਇਆ ਵਾਹਿਗੁਰੂ ਸਾਡੇ ਹਿਰਦੇ ਦੀ ਵਾਚਾ ਹੈ। ਗੰਗਾ ਰਾਮ ਤੂੰ ਸਾਡੇ ਨਾਲ ਦੀ ਉਡੀਕ ਕਰ ਦੇ। ਗੰਗਾ ਰਾਮ ਹੌਸਲਾ ਕੀ ਲੱਖ ਮੋਰ ਗਿਣ ਕੇ ਲੈ ਲਈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹਾ ਜੀ ਲਾਹੌਰ ਦੀ ਹੁੰਡੀ ਕਰ। ਪਠਾਨ ਤੁਰ ਪਏ ਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲੇ ਤੇ ਲਾਹੌਰ ਆ ਗਏ। ਲਾਹੌਰ ਦੇ ਦਰਵਾਜ਼ੇ ਦੇ ਕੋਲ ਆ ਪਹੁੰਚੇ। ਇਧਰੋਂ ਪਠਾਨ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰਦਾ ਹੈ ਅੱਗੇ ਸਾਹਿਬ ਜੀ ਮਿਲੇ ਤੇ ਕਹਿਣ ਲੱਗੇ ਉਹ ਖਾਨ ਕਿੱਥੋਂ ਆਇਆ ਦਿੱਲੀ ਤੂੰ ਆਖੋ ਸ੍ਰੀ ਵਾਹਿਗੁਰੂ। ਪਠਾਨ ਬੜਾ ਹੈਰਾਨ ਇਹਨੂੰ ਕਿਸ ਤਰ੍ਹਾਂ ਪਤਾ ਲੱਗੇ। ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਰ ਦੀ ਹੁੰਡੀ ਵੀ ਹੈ। ਪਠਾਨ ਹੋਰ ਬੜਾ ਆਸ਼ਚਰਜ ਹੋਏ ਇਨਸਾਨ ਹੈ ਕਿ ਕੋਈ ਜਾਦੂ ਹੈ। ਹਜ਼ੂਰ ਕਹਿਣ ਲੱਗੇ ਅਮਰਦਾਸ ਦੇ ਨਾਂ ਦੀ ਹੈ ਨਾ ਹੁੰਦੀ ਉਹ ਅਸੀਂ ਆਵਾਂ ਅੱਗੇ ਅੱਗੇ ਹਜ਼ੂਰ ਚੱਲ ਪਏ ਪਿੱਛੇ ਪਿੱਛੇ ਪਠਾਨ। ਸਾਹਿਬ ਜੀ ਸਜੀ ਹੋਈ ਦੁਕਾਨ ਦੇ ਉੱਤੇ ਪਹੁੰਚੇ ਲੈ ਵੀ ਪਠਾਨ ਬੈਠ ਗਿਆ ਲੱਖ ਮੋਰ ਗਿਣ ਕੇ ਦੇ ਦਿੱਤੀ ਆ ਖੁਸ਼ੀ ਹੋਈ ਮੋਰ ਲੈ ਕੇ ਜਿਸਰੀ ਪਠਾਨ ਖੁੱਲਿਆ ਚਾਰ ਕਦਮ ਹੀ ਗਿਆ ਸੀ ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅਜੇ ਤੱਕ ਕਦੇ ਨਹੀਂ ਪਰ ਇਹ ਇਨਸਾਨ ਨਹੀਂ ਕੋਈ ਫਰਿਸ਼ਤਾ ਜਾਵੇ ਜਿਹਦੇ ਮਸਤਕ ਤੇ ਬੜਾ ਦੂਰ ਸੀ ਉਹਦੇ ਬਚਣਾ ਚ ਬੜਾ ਆਨੰਦ ਸੀ ਚਲੋ ਕੋਈ ਫਿਰ ਉਹਦੇ ਦਰਸ਼ਨ ਕਰੇ। ਪਠਾਨ ਮੁੜ ਕੇ ਜਿਸ ਵੇਲੇ ਵਾਪਸ ਆਇਆ ਇਹਦੀ ਹੈਰਾਨੀ ਦੀ ਹੱਦ ਨਹੀਂ ਰਹੀ ਨਾ ਉਹ ਦੁਕਾਨ ਹੈ ਨਾ ਦੁਕਾਨਦਾਰ ਖੁਸ਼ ਨਹੀਂ ਆਪਣੇ ਸਿਰਫ ਕੀ ਆਪੇ ਰੱਖੇ ਆਪੇ ਨਾਮ ਜੈ ਜੈ ਕਾਰ ਕੀਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੇਵਕ ਕੋ ਨਿਕਟੀ ਨਿਕਟੀ ਨਹੀਂ ਦਿਖਾਉਂਦਾ ਜੀ ਅਸੀਂ ਨਿਕਟ ਸਮਝੀਏ ਗੱਲ ਕੀ ਗੱਲ ਨਿਕਲੋਸਦਾ ਹੈ ਪਰ ਜੇ ਸਮਝੀ ਦੁਕਾਨ ਪ੍ਰਣਾਲੀ ਦੇ ਆਦਿਮ ਸਰੂਪੇ ਸਦਾ ਅੰਬ ਸੰਜੈ ਅਭੰਗਨ ਬਣ ਲੱਖ ਮੋਰ ਗੰਗਾ ਰਾਮ ਕੋਲ ਆ ਗਈ। ਬਿਜ਼ਨਸਮੈਨ ਤੋਂ ਅੱਗੇ ਬੜਾ ਜੋ ਬਿਜ਼ਨਸ ਕੀਤਾ ਅੱਗੇ ਨਾਲੋਂ ਵੀ ਅਮੀਰ ਬਣ ਸਾਰੀ ਦਿੱਲੀ ਵਿਚ ਸੇਠ ਗੰਗਾ ਰਾਮ ਫਰਮਾਂ ਚੱਲ ਰਹੀਆਂ ਹਨ ਨੌਕਰ ਚਾਕਰ ਕਾਰੋਬਾਰ ਦੇਸ਼ਾਂ ਪ੍ਰਦੇਸ਼ਾਂ ਵਿਚ ਜਹਾਜ਼ਾਂ ਤੇ ਮਾਲ ਪਿਆ ਜਾਂਦਾ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਚ ਇੱਕ ਦਿਨ ਇੱਕ ਬ੍ਰਾਹਮਣ ਮੱਥੇ ਤੇ ਤਿਲਕ ਲੱਗਾ ਹੋਇਆ ਬੇਨਤੀ ਕੀਤੀ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ। ਹਜ਼ੂਰ ਕਹਿਣ ਲੱਗੇ ਕਿਉਂ ਬਾਈ ਕੀ ਚੱਲਦਾ ਰੋ ਪਿਆ ਕਹਿਣ ਲੱਗਾ ਪਾਤਸ਼ਾਹ ਘਰ ਵਿਚ ਕੰਨਿਆ ਨੌਜਵਾਨ ਹੋ ਗਈ ਤੇ ਚਾਹੁੰਦਾ ਵੀ ਇਹ ਭਾਰਾ ਸਿਰ ਤੋਂ ਲੈ ਗਿਆ ਪਰ ਕੋਲ ਸਮਰੱਥਾ ਨਹੀਂ ਹੈ ਮਾਇਆ ਇਸ ਚਿੰਤਾ ਵਿਚ ਰਾਤ ਦਿਨ ਬੀਤੀ ਸੱਚਮੁੱਚ ਇਹਨਾਂ ਘਰਾਂ ਚ ਬੱਚੀਆਂ ਨੌਜਵਾਨ ਹੋ ਜਾਂਦੀਆਂ ਮਾਤਾ ਪਿਤਾ ਨੂੰ ਫਿਰ ਫਿਕਰ ਪਾਤਸ਼ਾਹ ਕਿਰਪਾ ਕਰੋ ਆਪ ਬਖਸ਼ਿਸ਼ ਕਰੋ ਬਰਾਬਰ ਦੀ ਡਗਾਉਣੀ ਅਜੋ ਕਹਿਣ ਲੱਗੇ ਕਿੰਨੀ ਕਮਾਇਆ ਨਾਲ ਸਰ ਜਾਏਗਾ। ਬ੍ਰਾਹਮਣ ਕਹਿਣ ਲੱਗਾ ਮਹਾਰਾਜ ਜੇ 200-300 ਰੁਪਈਆ ਦੇ ਦਿਓ ਤਾਂ ਗਰੀਬੀ ਦਾ ਵੇਲਾ ਕਾਰਜ ਕਰਦੇ ਹਾਂ ਬੱਚੀ ਦੇ ਹੱਥ ਪੀੜੇ ਕਰਦੇ ਹਾਂਗਾ ਫਲ ਪੂਰਾ ਹੋ ਜਾਏ। ਅਜੋ ਕਹਿਣ ਲੱਗੇ ਜੇ ਥੋੜੀ ਜਿਹੀ ਹਿੰਮਤ ਕਰ ਲਵੇ ਤਾਂ ਤੈਨੂੰ 500 ਰੁਪਈਆ ਮਿਲ ਸਕ ਮਹਾਰਾਜ ਉਹ ਕਿੱਦਾਂ। ਅਜੂਰ ਕਹਿਣਗੇ ਸਾਡਾ ਗੁਮਾਸਤਾ ਰਹਿੰਦਾ ਦਿੱਲੀ ਗੰਗਾ ਰਾਮ ਮੁੰਡੀ ਲਿਖਦੇ ਨੇ ਉੱਥੇ ਚੜਾ ਜਾ 500 ਕਹਿਣ ਲੱਗਾ 7 ਵਜੇ ਸਾਹਿਬਾਂ ਨੇ ਮੁੰਡੀ ਲਿਖੀ
ਬ੍ਰਾਹਮਣ ਲੈ ਕੇ ਦਿੱਲੀ ਪਹੁੰਚ ਗਏ। ਪੁੱਛਦਾ ਪੁਛਾਂਦਾ ਸੇਠ ਗੰਗਾ ਰਾਮ ਦੇ ਘਰ ਪਹੁੰਚੇ। ਅੱਗੇ ਉਸੇ ਤਰ੍ਹਾਂ ਦਰਬਾਨ ਖੜੋਤਾ ਹੈ, ਅੰਦਰ ਜਾਣ ਲੱਗਾ ਦਰਬਾਨ ਨੇ ਕਿਹਾ ਪਿੱਛੇ ਹਟ, ਤੂੰ ਕੌਣ ਹੈ, ਕਿੱਥੋਂ ਆਇਆ ਹੈ? ਇਹਨੇ ਕਿਹਾ ਮੈਂ ਗੋਇੰਦਵਾਲ ਸਾਹਿਬ ਤੋਂ ਆਇਆ। ਗੰਗਾ ਰਾਮ ਨੂੰ ਮੇਰਾ ਕੰਮ ਕੀ ਹੈ? ਇਹਨੇ ਕਿਹਾ ਮੇਰੇ ਕੋਲ ਹੁੰਡੀ ਹੈ। ਸ਼ਕਲ ਵਾਲ ਵੇਖ ਕੇ ਦਰਬਾਨ ਨੇ ਬੜੀ ਨਫ਼ਰਤ ਕੀਤੀ, ਕਿੱਥੇ ਹੁੰਡੀ ਦਿਖਾਈ? ਦਰਬਾਨ ਕਹਿਣ ਲੱਗਾ ਫਿਰ ਠਹਿਰ ਜਾ, ਪਹਿਲੇ ਸੇਠ ਤੂੰ ਇਜਾਜ਼ਤ ਲੈ ਗਏ। ਗੰਗਾ ਰਾਮ ਬਾਹਰ ਖੜੋਤੇ, ਦਰਬਾਨ ਅੰਦਰ ਚਲਾ ਗਿਆ। ਅੱਗੇ ਗੰਗਾ ਰਾਮ ਬੜੇ ਠਾਠ ਵਿਚ ਗੱਦੇ ਲਗਾ ਕੇ ਬੈਠਾ ਹੈ, ਨੌਕਰ ਚਾਕਰ ਇੱਕ ਪਾਸੇ, ਮੁਰੀਬ ਵਹੀਆਂ ਲੈ ਕੇ ਬੈਠੇ। ਦਰਬਾਰ ਨੇ ਕਿਹਾ ਸੇਠ ਜੀ ਇੱਕ ਆਦਮੀ ਆਇਆ, ਉਹਦੇ ਕੋਲ ਹੁੰਡੀ ਹੈ, ਤੁਹਾਨੂੰ ਮਿਲਣਾ ਚਾਹੁੰਦਾ। ਗੰਗਾ ਰਾਮ ਨੇ ਕਿਹਾ ਭੇਜ ਦਿਓ। ਅੰਦਰ ਚਲਾ ਗਿਆ ਬ੍ਰਾਹਮਣ, ਆਵੇ ਕਿਸ ਤਰ੍ਹਾਂ ਹੈ? ਗੰਗਾ ਰਾਮ ਮੇਰੇ ਕੋਲ ਹੁੰਡੀ, ਕਿਹਦੀ ਹੁੰਡੀ ਹੈ? ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੁੰਡੀ ਭੇਜੀ। ਸੋਚਣ ਲੱਗੇ, ਸਿਰ ਨੂੰ ਖੁਰਕਣ ਲੱਗੇ, ਕਹਿਣ ਲੱਗਾ ਕਿਹੜਾ ਅਮਰਦਾਸ? ਆਖੋ ਸ੍ਰੀ ਵਾਹਿਗੁਰੂ, ਕਿਹੜਾ ਅਮਰਦਾਸ? ਬ੍ਰਾਹਮਣ ਨੇ ਕਿਹਾ ਅਮਰਦਾਸ ਨਹੀਂ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਹਾਂ ਹਾਂ ਉਹ ਬੁੱਢਾ ਅਮਰਦਾਸ, ਆਖੋ ਸ੍ਰੀ ਵਾਹਿਗੁਰੂ। ਬ੍ਰਾਹਮਣ ਨੂੰ ਬੜਾ ਗੁੱਸਾ ਆ ਗਿਆ, ਗੰਗਾ ਰਾਮ ਅੱਜ ਗੁਰੂ ਨੂੰ ਬੁੱਢਾ ਪਿਆ ਕਹਿੰਦਾ, ਇਸ ਨੇ ਤੇਰੀ ਪੱਤ ਰੱਖੀ, ਅਜੇ ਕੀ ਵਚਨ ਕਰਨੇ? ਗੰਗਾ ਰਾਮ ਤੇ ਗੁਰੂ ਨੇ ਹੁੰਡੀ ਭੇਜ ਦਿੱਤੀ ਹੈ। ਹਾਂ ਉਹ ਗੰਗਾ ਰਾਮ ਨੇ ਮੁਨੀਮਾ ਵੱਲ ਇਸ਼ਾਰਾ ਕੀਤਾ, ਵੇਖੋ ਬਾਈ ਕੋਈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਾਡੇ ਨਾਲ ਲੈਣ ਦੇਣ ਹੈ? ਹੋਈਆਂ ਨੇ ਮੁਨੀਮਾ ਨੇ ਸਾਰੀਆਂ ਵਹੀਆਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ, ਬੜੀਆਂ ਬੜੀਆਂ ਵਹੀਆਂ ਸਨ, ਫਾਈਲਾਂ ਸਨ, ਫਰੋਲ ਕੇ ਆਖਿਰਕਾਰ ਸਿਰ ਫੇਰਿਆ ਤੇ ਕਿਹਾ ਸੇਠ ਅਮਰਦਾਸ ਦਾ ਕੋਈ ਖਾਤਾ ਨਹੀਂ। ਫਿਰ ਉਹ ਵਹੀਆਂ ਕਾਹਦੀਆਂ ਜਿਹਦੇ ਅਮਰਦਾਸ ਦਾ ਖਾਤਾ ਨਹੀਂ? ਆਖੋ ਜਿਸ ਫਾਈਲ ਦੇ ਅੰਦਰ ਕਾਰੋਬਾਰ ਚ ਗੁਰੂ ਦਾ ਖਾਤਾ ਨਹੀਂ, ਉਹ ਤੋਂ ਅਧੂਰਾ ਕਾਰੋਬਾਰ। ਇਨਸਾਨ ਅਧੂਰਾ ਹੈ ਉਹਦੇ ਕਾਰਜ ਵੀ, ਗੁਰੂ ਪੂਰਾ ਹੈ ਉਹਦੀ ਬਖਸ਼ਿਸ਼। ਫਿਰ ਘਰ ਬੈਸੋ ਹਾਜ਼ਰ ਪਿਆਰੇ ਸਤਿਗੁਰ ਤੁਮਰੇ। ਬੜੀ ਆਕੜ ਨਾਲ ਗੰਗੀ ਰੱਖਿਆ, ਦੇਖੋ ਜੀ ਕੈਸੇ ਲੋਕ, ਨਾ ਕੋਈ ਲੈਣ ਹੈ ਨਾ ਕੋਈ ਦੇਣ, ਤੇ ਐਵੇਂ ਉਂਡੀ ਭੇਜ ਦਿੱਤੀ। ਬ੍ਰਾਹਮਣ ਨੇ ਕਿਹਾ ਗੰਗਾ ਰਾਮ ਗੁਰੂ ਨੂੰ ਭੁੱਲ ਗਏ, ਮਾਇਆ ਦਾ ਪਰਦਾ ਤੇਰੀ ਮੱਤ ਤੇ ਆ ਗਿਆ, ਦਾਤ ਪਿਆਰੀ ਵਿਸਰਿਆ ਦਾਤਾਰਾ, ਮੈਂ ਤੈਨੂੰ ਇਹਨਾਂ ਅੱਖਾਂ ਨਾਲ ਵੇਖਿਆ ਕਿ ਤੂੰ ਗੁਰੂ ਦੇ ਲੰਗਰ ਜੂਠੇ ਪਾਸੇ ਪਾਈਆ, ਅੱਜ ਤੂੰ ਗੁਰੂ ਨੂੰ ਭੁੱਲ ਗਏ। ਕਹਿਣ ਲੱਗਾ ਚਲੋ ਇਹ ਤਾਂ ਠੀਕ ਹੈ, ਪਰ ਗੁਰੂ ਦਾ ਇਹ ਕੰਮ ਥੋੜਾ ਵੀ 500 ਦੀ ਹੁੰਦੀ ਪਈ, ਅੱਜ ਦੇਤੀ ਕੱਲ 1000 ਦੀ ਭੇਜ ਦੇਗਾ, ਹੁਣ ਮੈਂ ਮਾਇਆ ਜ਼ਾਇਆ ਨਹੀਂ ਕਰਨੀ, ਆਖੋ ਸ੍ਰੀ ਵਾਹਿਗੁਰੂ। ਪਰ ਇਸ ਮੂਰਖ ਨੂੰ ਪਤਾ ਨਹੀਂ ਸੀ ਮਾਇਆ ਤਾਂ ਉਹ ਜ਼ਾਇਆ ਹੁੰਦੀ ਹੈ ਜਿਹੜੀ ਦੂਜੇ ਪਾਸੇ ਲੱਗੀ, ਜਿਹੜੀ ਗੁਰੂ ਦੇ ਰੇਖੇ ਲੱਗ ਜਾਏ ਉਹ ਮਾਇਆ ਤੋਂ ਸਫਲ ਹੋ ਜਾਂਦੀ ਹੈ। ਜਵਾਬ ਦੇ ਬ੍ਰਾਹਮਣ ਵਾਪਸ ਆ ਗਏ, ਹਜ਼ੂਰ ਦੇ ਕੇ ਮੱਥਾ ਟੇਕਿਆ, ਰੋਹ ਪਿਆ। ਹਜ਼ੂਰ ਕਹਿਣ ਲੱਗੇ ਕਿਉਂ ਵੀ ਬ੍ਰਾਹਮਣ ਦੇਵਤਾ ਮਿਲ ਗਏ 500 ਰੁਪਇਆ? ਰੋ ਕੇ ਕਹਿਣ ਲੱਗਾ ਪਾਤਸ਼ਾਹ ਕੋਈ ਨੀ ਮਿਲਿਆ। ਕਿਉਂ ਨੀ ਮਿਲਿਆ? ਬ੍ਰਾਹਮਣ ਕਹਿਣ ਲੱਗਾ ਮਹਾਰਾਜ ਐਵੇਂ ਇਤਨੀ ਦੂਰ ਮੈਨੂੰ ਭੇਜਿਆ, ਉਹ ਤਾਂ ਕਹਿੰਦਾ ਮੇਰਾ ਗੁਰੂ ਨਾਲ ਲੈਣ ਦੇਣ ਵੀ ਕੋਈ ਨੀ, ਕੋਈ ਖਾਤਾ ਨਹੀਂ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਕਹਿੰਦਾ ਹੈ? ਹਾਂ ਮਹਾਰਾਜ। ਉਹ ਕਹਿੰਦਾ ਮੇਰਾ ਗੁਰੂ ਨਾਲ ਕੋਈ ਲੈਣ ਨਹੀਂ। ਤੋ ਹਜ਼ੂਰ ਚੌਕੜਾ ਮਾਰ ਕੇ ਬੈਠੇ ਸਨ, ਚਾਦਰ ਦੀ ਬੁੱਕਰ ਮਾਰ ਸੱਜਾ ਹੱਥ ਕੱਢਿਆ, ਦਿੱਲੀ ਵਾਰ ਕੀਤਾ, ਮੁੱਠ ਮੀਟ ਕੇ ਜੇਬ ਚ ਪਾ ਲਈ ਤੇ ਕਹਿਣ ਲੱਗੇ ਲੈ ਵੀ ਬ੍ਰਾਹਮਣ ਦੇਵਤਾ, ਅੱਗੇ ਤਾਂ ਗੁਰੂ ਨਾਨਕ ਸੀ ਸ਼ਾਹ ਤੇ ਗੰਗਾ ਰਾਮ ਸੀ ਗੁਮਾਸਤ, ਗੁਰੂ ਨਾਨਕ ਦੀ ਸੀ ਜੇਬ ਤੇ ਗੰਗਾ ਰਾਮ ਕੱਢਣ ਵਾਲਾ ਸੀ।
ਗੁਰੂ ਨਾਨਕ ਦਿੰਦਾ ਸੀ ਉਹ ਲੈਂਦਾ ਸੀ, ਪਰ ਜੇ ਆਪੇ ਕਹਿੰਦਾ ਮੇਰਾ ਗੁਰੂ ਨਾਲ ਕੋਈ ਲੈਣ ਦੇਣ ਨਹੀਂ, ਤੂੰ ਅੱਜ ਤੂੰ ਕੋਈ ਨਾ ਆਖੋ ਸਹੀ ਲਾਇਆ ਕਹਿਣ ਦੀ ਦੇਰੀ ਸੀ ਤੇ ਕਾਟੇ ਪੈਣੇ ਸ਼ੁਰੂ ਹੋ ਗਏ, ਆਖੋ ਸਹੀ ਬਟਨ ਹੇਠਾਂ ਕਰਾਂਗੇ ਤੂੰ ਲਾਈਟ ਹੋ ਜਾਏ, ਬਿਜਲੀ ਉੱਪਰ ਕਰ ਦਿਓ ਬਲਬ ਵੀ ਲੱਗਿਆ ਹੈ, ਤਾਰਾਂ ਵੀ ਲੱਗੀਆਂ ਹਨ, ਸਭ ਕੁਛ ਹੈ ਪਰ ਅੰਧੇਰਾ ਹੀ ਹਲੇ ਸਿੰਘਾਂ ਜਿਤਨੇ ਤੱਕ ਗੁਰੂ ਦੀ ਬਖਸ਼ਿਸ਼ ਦਾ ਬਟਨ ਨਹੀਂ ਦਬਿਆ ਜਾਏਗਾ ਸਾਡੀਆਂ ਕਮਾਈਆਂ ਲਿਖੀ ਪੂਰੀ ਹੋ ਪਾਈਆਂ। ਬਾਬਾ ਜੀ ਬਚਨ ਕਰਦੇ ਸਨ ਸਿੱਖ ਆਪਣੀ ਕਮਾਈ ਤੇ ਮਾਣ ਨਹੀਂ ਕਰਦਾ, ਆਪਣੇ ਪੁੰਨਾਂ ਤੇ ਮਾਣ ਨਹੀਂ ਕਰਦਾ, ਆਪਣੇ ਜਤਨ ਤੇ ਮਾਣ ਨਹੀਂ ਕਰਦਾ, ਸਿੱਖ ਗੁਰੂ ਦੀ ਬਖਸ਼ਿਸ਼ ਤੇ ਜਿਹੜੀ ਮੁੱਕ ਨਹੀਂ ਸਦੀਵੀ ਰਹਿੰਦੀ। ਹਜ਼ੂਰ ਨੇ ਹੁਕਮ ਕੀਤਾ ਖਜ਼ਾਨਚੀ ਨੂੰ 500 ਰੁਪਇਆ ਖਜ਼ਾਨੇ ਚੋਂ ਬ੍ਰਾਹਮਣ ਨੂੰ ਦੇ, ਬ੍ਰਾਹਮਣ 500 ਰੁਪਇਆ ਲੈ ਕੇ ਤੁਰ ਪਿਆ ਤੇ ਨਾਲੇ ਕਹਿੰਦਾ ਜਾਂਦਾ

सेठ गंगा आराम फिर गंगू बन क्यों बने मालिक दी मेहर जो खत्म मालिक दी मेहर का दरवाजा जो बंद हो गया बाबा जी वचन कहते सन ये मालिक दी मेहर हो मिट्टी सोना बन जाए ये मेहर ना हो सोना मिट्टी बन जाए ਮਾਣੀ ਜੀ ਲਿਖਿਆ ਜੇ ਉਹ ਸੋਨੇ ਨੂੰ ਹੱਥ ਨਾ ਲੈ ਕਿਉਂ ਸੇਵੀ ਮੇਹਰ ਵੱਡੀ ਸੇਠ ਗੰਗਾ ਰਾਮ ਗੰਗੂ ਬਣ ਜਾਂਦਾ ਦਰ ਦਰ ਭੜਕਦਾ ਫਿਰਦਾ ਪਰ ਨਾਲ ਰੋਂਦਾ ਵੀ ਹੈ ਮੈਨਾਂ ਤੂੰ ਕਿਹੜੀ ਭੁੱਲ ਕੀਤੀ ਮਾਲਕ ਨੇ ਰੀਝ ਕੇ ਤੇਰੀ ਬਾਂਹ ਫੜੀ ਸੀ ਪਰ ਤੂੰ ਮਾਇਆ ਦੇ ਜੰਜਾਲ ਤੇ ਮਾਇਆ ਦੀ ਚਮਕ ਦਮਕ ਚ ਆ ਕੇ ਤੂੰ ਗੁਰੂ ਨੂੰ ਭੁੱਲ ਗਈ ਹੁਣ ਆਪਣੇ ਕੀਤੇ ਕਰਮਾਂ ਦਾ ਫਲ ਪਾ ਬੜਾ ਦੁਖੀ ਸੋਚਿਆ ਤੂੰ ਤਾਂ ਬੜੀ ਭੁੱਲ ਕੀਤੀ ਹੈ ਪਰ ਗੁਰੂ ਬਖਸ਼ਣ ਦਾ ਇੱਕ ਵਾਰੀ ਫਿਰ ਚਾਹ ਦਿੱਲੀ ਉਤਰਿਆ ਸ੍ਰੀ ਗੋਇੰਦਵਾਲ ਸਾਹਿਬ ਗੰਗਾ ਗੁਰੂ ਦੇ ਮੱਥੇ ਨਹੀਂ ਲੱਗਾ ਸਿੱਧਾ ਲੰਗਰ ਚ ਭਾਂਡੇ ਮਾਂ ਜੀ ਨੇ ਸ਼ੁਰੂ ਕਰੇ ਛੇ ਮਹੀਨੇ ਫੇਰ ਭਾਂਡੇ ਮਾਂ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਫੇਰ ਲੰਗਰ ਵਿਚ ਆ ਗਏ ਗੰਗਾ ਰਾਮਾ ਤੈਨੂੰ ਤਾਂ ਸੇਠ ਗੰਗਾ ਰਾਮ ਬਣਾਇਆ ਸੀ ਆਖੋ ਸ੍ਰੀ ਇੱਥੇ ਉੱਠੇ ਚਰਨਾਂ ਨੂੰ ਘੁੱਟ ਕੇ ਜੱਫੀ ਪਾ ਲਈ ਧੁੱਗਾ ਮਾਰ ਕੇ ਰੋਈ ਜਾਂ ਅੱਖਾਂ ਦੀਆਂ ਸਿੱਟੀਆਂ ਚੋਂ ਪਿਆਰ ਦੇ ਸੁੱਚੇ ਮੋਤੀ ਦੁੱਲੇ ਜਾਂਦੇ ਹਨ ਤੇ ਰੋ ਕੇ ਕਹਿੰਦਾ ਹੈ ਤੂੰ ਦੇਵੋ ਸਭ ਕਿਛ ਦਇਆ ਧਾਰ ਹਮ ਆ ਕੇ ਆਖਿਆ ਤੇਰੇ ਵੱਲੋਂ ਕੋਈ ਕਮੀ ਨਹੀਂ ਰਹੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲੇ ਪ੍ਰਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏ ਨਾ ਨਹੀਂ ਕਰਦਾ ਆਲਿਕ ਆਗੁਣ ਕੋਨਾ ਚਿਤਾਰਦਾ ਗੱਲ ਸੇ ਪਰ ਮੈਂ ਉਹ ਨਨੈਕ ਪੁੱਤਰ ਹਾਂ ਤੇਰਾ ਮਾਂ ਦੀ ਗੋਦੀ ਦੀ ਛਾਲ ਮਾਰ ਕੇ ਬਾਹਰ ਨਿਕਲ ਤੁਸੀਂ ਤਾਂ ਬੜੀ ਕਿਰਪਾ ਮੈਨੂੰ ਬਖਸ਼ ਰੋਈ ਜਾਂਦਾ ਹਜ਼ੂਰ ਮੁਸਕਰਾਉਂਦਾ ਕਹਿਣ ਲੱਗੇ ਗੰਗਾ ਰਾਮ ਰੋ ਨਾ ਪਾਤਸ਼ਾਹ ਮੈਂ ਪਾਪੀ ਦਾਤਾ ਨੂੰ ਪਾ ਕੇ ਤੈਨੂੰ ਭੁੱਲ ਗਿਆ ਮੇਰੇ ਵਰਗਾ ਨੀਚ ਕੌਣ ਹੋ ਸਕਦਾ ਖਸਮ ਵਿਸਾਰੇ ਤੇ ਕਮ ਜਾ ਹਜ਼ੂਰ ਕਹਿਣ ਲੱਗੇ ਗੰਗਾ ਰਾਮ ਰੋ ਨਾ ਤੂੰ ਮੇਰੇ ਸਿੱਖਾਂ ਦੀ ਫਿਰ ਆ ਕੇ ਸੇਵਾ ਕੀਤੀ ਹੈ ਇੱਕ ਵਾਰੀ ਫਿਰ ਮੰਗ ਆਖੋ ਸ੍ਰੀ ਗੁਰੂ ਕਿਤਨਾ ਗੁਰੂ ਕਿਤਨਾ ਬਖਸ਼ਿਸ਼ ਕਰ ਪਰ ਆਪਣੀ ਸਿੱਖਾਂ ਦੀ ਸੇਵਾ ਤੇ ਰੀਝਦਾ ਤਲਗੀਧਰ ਪਿਤਾ ਜੀ ਨੇ ਫਰਮਾਇਆ ਜੋ ਮੇਰੇ ਸਿੱਖ ਦੀ ਸੇਵਾ ਕਰ ਰਿਹਾ ਉਹ ਮੇਰੀ ਕਰ ਰਿਹਾ ਜੋ ਮੇਰੇ ਗੁਰਸਿੱਖ ਦੇ ਮੂੰਹ ਚ ਪਾ ਰਿਹਾ ਮੇਰੇ ਮੂੰਹ ਚ ਸੇਵ ਤਰੀ ਇਨ ਹੀ ਕੀ ਕਲਗੀਧਰ ਪਿਤਾ ਜੀ ਫਰਮਾਉਂਦੇ ਜੇ ਸੇਵਾ ਕਰਨੀ ਹੈ ਤਾਂ ਮੇਰੇ ਸਿੱਖਾਂ ਦੀ ਕਰੋ ਜੀਵ ਉਹ ਮੈਨੂੰ ਭਾਂਦੀ ਹੈ ਉਹ ਸੇਵਾ ਪ੍ਰਵਾਨ ਸੇਵ ਕਰੀ ਇਨ ਹੀ ਕੀ ਭਾਵ ਔਰ ਕੀ ਸੇਵ ਸੁਹਾਤ ਨਾ ਜੀ ਕੋ ਦਾਨ ਦਿਓ ਇਨ ਹੀ ਕੋ ਬਨੋ ਜੇ ਦਾਨ ਦੇਣਾ ਹੈ ਕਿਉਂਕਿ ਦਾਨ ਦਾ ਫਲ ਮਿਲਦਾ ਜੇ ਹਾ ਬੀਜੇ ਉਹ ਮਿਲੇਗਾ ਜੇ ਦਾਨ ਕਰਨਾ ਹੈ ਤੋ ਇਨਹੀ ਕੋ ਭਲੋ ਔਰ ਆਰ ਕੋ ਦਾਨ ਨਾ ਲਾਗ ਹੋਰ ਕਿਸੇ ਨੂੰ ਦਾਨ ਕਰੋ ਹਜ਼ੂਰ ਕਹਿੰਦੇ ਮੇਰੇ ਤੱਕ ਪਹੁੰਚਦਾ ਹੀ ਨਹੀਂ ਆਗੇ ਫਲੇ ਇਨਹੀ ਕੋ ਦਿਓ ਜਗ ਮੇ ਜਸ ਔਰ ਦਿਓ ਸਭ ਠੀਕ ਹੋ ਮੋਗਰੇ ਮੈਂ ਮਨ ਤੇ ਤਨ ਤੇ ਸਿਲੋ ਧਨ ਹੈ ਸਭ ਹੀ ਹਾਂ ਜੀ ਗੁਰੂ ਨੇ ਕਿਤਨਾ ਪਿਆਰ ਤੁਹਾਡੇ ਨਾਲ ਮਾਤ ਗੁਜਰੀ ਦਾ ਲਾਲ ਪਿਆ ਕਹਿੰਦਾ ਮੇਰਾ ਸਿਰ ਵੀ ਇਹਨਾਂ ਦੇ ਵਾਸਤੇ ਆਖੋ ਪਿਆਰ ਨਾਲ ਆਖੋ ਨਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਇਤਨਾ ਪਿਆਰ ਪਿਆ ਕਰਦਾ ਸਤਸਿੱਖ ਕਿਉਂ ਨਾ ਕਰ ਕਿਉਂ ਨਾ ਉਮਰ ਛੱਕੇ ਤਿਆਰ ਪਰ ਤਿਆਰ ਪਾਣੀ ਪੜੇ ਇਤਨੇ ਵੀ ਬਣੇ ਜਿਸ ਗੁਰੂ ਨੇ ਇਤਨੀ ਬਖਸ਼ਿਸ਼ ਕੀਤੀ ਗੰਗਾ ਰਾਮ ਇੱਕ ਵਾਰੀ ਫਿਰ ਗੰਗਾ ਰਾਮ ਰੋ ਪਿਆ ਪਾਤਸ਼ਾਹ ਨੂੰ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ ਮੈਂ ਛੋਟਾ ਹਾਂ ਮੇਰੀ ਮੰਗ ਵੀ ਛੋਟੀ ਹਜ਼ੂਰ ਕਹਿਣ ਲੱਗੇ ਠੀਕ
ਰੰਗਾ ਰਾਮ ਅੱਗੇ ਤੋਂ ਮਾਇਆ ਮੰਗੀ ਸੀ, ਪਰ ਜਿੱਥੇ ਮਾਇਆ ਮੇਰੀ ਮਾਇਆ ਜਿਹੜੀ ਹੈ ਨਾ ਰੱਬ ਨੂੰ ਭੁਲਾ ਦਿੰਦੀ ਆ ਖੁਸ਼ ਨਹੀਂ। ਜਿਹੜੀ ਮੇਰੀ ਮਾਇਆ ਹੈ ਇਹਦਾ ਅਰਥ ਹੈ ਮੈਂ ਆਇਆ, ਹਉ ਮੈਂ ਆ ਗਿਆ, ਮੈਂ ਆਇਆ ਤੇ ਜਿੱਥੇ ਮੈਂ ਆ ਜਾਂਦੀ ਉੱਥੇ ਤੂੰ ਵੀ। ਮਾਇਆ ਜਿਹੜੀ ਹੈ ਆਪਣੇ ਨਾਚ ਮੁਜਰੇ ਕਰਾਉਂਦੀ ਹਰ ਪਾਸੇ ਲੈ ਜਾਂਦੀ। ਤੋ ਗੰਗਾ ਰਾਮਾ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲੇ ਉਹ ਵਸਤੂ ਵੀ ਦੇਵਾਂਗੇ ਜਿਹਦੇ ਨਾਲ ਮਾਇਆ ਤੇਰੇ ਤੇ ਅਸਰ ਵੀ ਕਰੇ। ਚੋਲੀ ਅਲੀ ਪਾਤਸ਼ਾਹ ਕਰੋ ਕਿਰਪਾ, ਹਜ਼ੂਰ ਕਹਿਣ ਲੱਗੇ ਗੰਗਾ ਰਾਮ ਜਪ ਸਤਨਾਮ। ਮੁੱਖ ਪਹਿਲੇ ਨਾਮ ਸੁਹਾਗਣ ਪਤੀ ਨੂੰ ਮੰਗ ਲੈਂਦੀ, ਕੱਪੜੇ ਹਾਰ ਸ਼ਿੰਗਾਰ ਗਹਿਣੇ ਆਪੇ ਆ ਜਾਂਦੇ, ਕੋਈ ਕਮੀ ਨਹੀਂ ਰਹੀ। ਸਿੱਖ ਗੁਰੂ ਨੂੰ ਮੰਗ ਲੈਂਦਾ ਹੈ ਦੁਨੀਆਂ ਦੇ ਪਦਾਰਥ ਆਪਣੇ ਆਪ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਗੰਗਾ ਰਾਮ ਤੈਨੂੰ ਨਾਮ ਦੀ ਦਾਤ ਬਖਸ਼, ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਆਏ ਗਏ ਗੁਰਸਿੱਖਾਂ ਦੀ ਸੇਵਾ ਕਰਿਆ ਕਰ, ਮਾਇਆ ਵੀ ਤੈਨੂੰ ਮਿਲੇ। ਪਰ ਹੁਣ ਮਾਇਆ ਅਸਰ ਨਹੀਂ ਕੀ ਕਹਿੰਦੇ ਜੀ, ਕਿਉਂ ਅਸਰ ਨਹੀਂ ਕਰਦੀ? ਜਿੱਥੇ ਨਾਮ ਹੈ, ਜਿਸ ਤਰ੍ਹਾਂ ਹਜ਼ੂਰ ਨੇ ਮਿਸਾਲ ਦਿੱਤੀ ਹੈ, ਜੈਸੇ ਜਨਮ ਕਮਨ ਨਿਰਾਲਮ, ਮੁਰਗ ਆਈ ਕਬਰ ਫੁੱਲ ਪਾਣੀ ਚਰਿੰਦਾ, ਪਾਣੀ ਚਰਿੰਦਾ ਆਇਆ ਨਿਆ, ਪਾਣੀ ਵੀ ਹੈ ਨਾਲ ਚਿੱਕੜ ਵੀ, ਆਖੋ ਸ੍ਰੀ ਪਾਣੀ ਵੀ ਚਿੱਕੜ ਵੀ ਪਰ ਕਬਰ ਫੁੱਲ ਫਿਰ ਵੀ ਖਿੜਿਆ ਜਾਂਦਾ। ਕਿਉਂ? ਕੁਦਰਤ ਨੇ ਇਹਦੇ ਵਿੱਚ ਸੰਧਿਆਈ ਪਾਈ, ਚਿਕਨਾਈ ਹੈ, ਇਹਦੇ ਨਾਲ ਪਾਣੀ ਅਸਰ ਨਹੀਂ ਕਰਦਾ। ਇਸੇ ਤਰ੍ਹਾਂ ਮੁਰਗਾਬੀ ਪੰਛੀ ਹਰ ਵੇਲੇ ਪਾਣੀ ਚ ਰਾਤ ਰਹਿੰਦੀ ਰਹਿੰਦੀ, ਪਰ ਜਿਸ ਵੇਲੇ ਚਾਹੇ ਉੱਡ ਜਾਂਦੀ, ਉਹਦੇ ਪਰਾਂ ਵਿੱਚ ਵੀ ਥਿੰਦੇ। ਜਿਸ ਗੁਰਮੁਖ ਦੇ ਮਨ ਦੇ ਉੱਤੇ ਨਾ ਪਾਣੀ ਦੀ ਚਿਕਨਾਈ ਦੇ ਥਿੰਦਿਆਈ ਹੋਵੇਗੀ, ਮਾਇਆ ਉਹਦੇ ਉੱਤੇ ਅਸਰ ਨਹੀਂ ਕਰੇਗੀ, ਫਿਰ ਮਾਇਆ ਤੋਂ ਦਾਸੀ ਬਣ ਜਾਏਗੀ, ਆਖੋ ਸ੍ਰੀ ਵਾਹਿਗੁਰੂ। ਮਾਇਆ ਦਾਸੀ ਭਗਤਾਂ ਕੀ ਕਾਰਨ, ਜੇ ਇਹ ਚੀਜ਼ ਨਾ ਹੋਵੇ ਤਾਂ ਮਾਇਆ ਪੱਪ ਚੁਕਾ ਦਿੰਦੀ, ਆਖੋ ਸ੍ਰੀ ਵਾਹਿਗੁਰੂ। ਮਾਇਆ ਦੇ ਨਾਲ ਇਨਸਾਨ ਇਨਸਾਨ ਹੀ ਨਹੀਂ ਰਹੇ। ਤੋ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਵੀ ਬਖਸ਼ੀ, ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਨਾਲ ਹੁਣ ਵੀ ਗੰਗਾ ਰਾਮ ਦਾ ਸਥਾਨ ਹੈ। ਉਨੇ ਵਾਲੇ ਬੇਦੀ ਸਾਹਿਬ ਬਾਬਾ ਸਾਹਿਬ ਸਿੰਘ ਜੀ ਉਹਨਾਂ ਦੀ ਸੰਪਰਦਾ ਦੇ ਵਿੱਚੋਂ ਅੱਜ ਤੱਕ ਬਾਬਾ ਵਸੂਧਨ ਸਿੰਘ ਜੀ ਨੇ ਉਹਨਾਂ ਦੀ ਸ਼ਾਦੀ ਸੇਠ ਗੰਗਾ ਰਾਮ ਉਹਨਾਂ ਦੇ ਖਾਨਦਾਨ ਚ ਵੀ ਸਾਹਿਬਾਂ ਨੇ ਮੰਜੀ ਵੀ ਬਖਸ਼ੀ ਤੇ ਕਿਹਾ ਗੰਗਾ ਰਾਮ ਤੋ ਗੁਰੂ ਕੀ ਸੰਗਤਾਂ ਦੀ ਸੇਵਾ ਕੀਤੀ ਹੈ, ਤੈਨੂੰ ਨਾਮ ਦਾ ਖਜ਼ਾਨਾ ਬਖਸ਼ਿਆ, ਹੁਣ ਆਪ ਜਪ ਤੇ ਲੋਕਾਂ ਨੂੰ ਵੀ ਜਪਾ। ਸਤਨਾਮ ਗੁਰੂ ਕੀ ਦਾਤਾ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਨੂੰ ਚੁੰਮਦਾ, ਗੁਰੂ ਦੀ ਵਡਿਆਈ ਕਰਦਾ ਹੈ ਤੇ ਅਰਸ਼ਾਂ ਤੋਂ ਫਿਰ ਤੇ

quando la guardava a sé, gli dico, ma si spera un po' di me. Ai puro, ma si, di là. Ma si spera di là. E andare a te, che te li rende. So c'è anche, andare a me, qual è chi ਗੰਗਾਰਾਮ ਨੇ ਤਾਂ ਕੁਇਰੀ ਕੀਤੀ ਅਸੀਂ ਰੋਜ਼ ਕਰ ਜਾਂਦੇ ਰੋਜ਼ ਦੂਜੇ ਪਾਸੇ ਮਾਇਆ ਜਿਤਨੀ ਲੱਗ ਜਾਏ ਗੁਰੂ ਵੱਲ ਸੰਕੋਚ ਕਰ ਨਹੀਂ ਮਾਇਆ ਤਾਂ ਉਹ ਹੀ ਸਾਡੀ ਹੈ ਜਿਹੜੀ ਚੰਗੇ ਪਾਸੇ ਗੁਰੂ ਵਾਲੀ ਸਾਈਂ ਤੁਲਸੀਦਾਸ ਜੀ ਨੇ ਲਿਖਿਆ ਮਾਇਆ ਹੈ ਦੋ ਭਾਤ ਕੀ ਦੋ ਚਲਾਵੇ ਰਾਹ ਏਕ ਲੈ ਜਾਵੇ ਨਰਕ ਕੋ ਏਕ ਸ਼ਰਾਬਾਂ ਤੋਂ ਬਾਬਾ ਚ ਮਾਇਆ ਲਾ ਦਿਓ ਨਰਕਾਂ ਦਾ ਬੂਹਾ ਖੁੱਲ ਜਾ ਗੁਰੂ ਦੇ ਲੇਖੇ ਲਾ ਦਿਓ ਉਹ ਨਰਕ ਨਾਲ ਜੋੜ ਦਿਓ ਤੁਸੀਂ ਜਿੱਥੇ ਤਨ ਮਨ ਨਾਲ ਆ ਕੇ ਜੁੜੇ ਆਪਣੇ ਤਨ ਨੂੰ ਵੀ ਪਵਿੱਤਰ ਦਰਸ਼ਨ ਤੇ ਸ਼ਬਦ ਦਿੱਤੇ ਸ਼ਬਦ ਗੁਰੂ ਕਾ ਰੂਪ ਹੈ ਬਾਬਾ ਜੀ ਬਚਨ ਕਰਦੇ ਸਨ ਨਾਂ ਲੈ ਕੇ ਅਰਦਾਸ ਕਰਨ ਦੀ ਲੋੜ ਹੀ ਬੇਨਤੀ ਕੀਤੀ ਸੀ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਨਾ ਲੈ ਕੇ ਅਰਦਾਸ ਤੂੰ ਕਿਸੇ ਨੂੰ ਕੀ ਦੇ ਸਕਦਾ ਇਹ ਤਾਂ ਸ਼ਬਦ ਵਾਲਾ ਹੀ ਪਿਆਰ ਵਾਲਿਆਂ ਦੇ ਮਨ ਪ੍ਰੇਰਦਾ ਮਾਨੋ ਸ਼ਬਦ ਵਾਲਾ ਹੀ ਇਸ਼ਕ ਦੇ ਹਿਰਦੇ ਤੇ ਬਹਿ ਕੇ ਆਪ ਪ੍ਰੇਰਦਾ ਆਪ ਸ਼ਬਦ ਦਾ ਆਦਰ ਕਰਾਉਂਦਾ ਹੈ ਤੇ ਬਾਬਾ ਜੀ ਕਹਿਣ ਲੱਗੇ ਫਿਰ ਬਖਸ਼ਿਸ਼ ਗੁਰੂ ਆਪ ਹੀ ਕਰ ਇਹ ਸਮਾਂ ਇੱਕ ਦਿਨ ਵੀ ਦੋ ਦਿਨ ਵੀ ਕੁਛ ਦਿਨਾਂ ਤੋਂ ਆਪ ਨਿਕਲੇ ਸਾਰ ਅੰਮ੍ਰਿਤ ਵੇਲੇ ਵੀ ਆ ਕੇ ਜੁੜਦੇ ਜਿਸ ਪ੍ਰੋਗਰਾਮ ਨੂੰ ਕਦੇ ਬਣਾ ਰਹੇ ਸਨ ਬਰਫਰਦਾਰ ਸਰਦਾਰ ਗੁਰਚਰਨ ਸਿੰਘ ਜੀ ਦੀਵਾ ਹਰਬੰਸ ਸਰਦਾਰ ਕਰਨੈਲ ਸਿੰਘ ਜੀ ਸਰਦਾਰ ਹਕਮ ਸਿੰਘ ਜੀ ਹੋਰ ਸਾਰੇ ਗੁਰਦੁਆਰੇ ਦੇ ਪ੍ਰਬੰਧਕ ਆਈ ਸਾਹਿਬ ਕਦੋਂ ਆ ਰਹੇ ਹੋ ਪ੍ਰੋਗਰਾਮ ਬਣਿਆ ਦੇਖ ਨਾਇਕ ਪ੍ਰੋਗਰਾਮ ਦਾਸ ਪਹੁੰਚ ਗਏ ਮਾਲਕ ਦੇ ਦਰ ਤੇ ਹਾਜ਼ਰੀਆਂ ਭਰ ਰਹੇ ਹਾਂ ਬਾਕੀ ਦੋ ਹੀ ਦਿਨ ਵਿੱਚ ਰਹੇ ਕੱਲ ਤੱਕ ਸੇਵਕਾਂ ਨੇ ਅਗਲੇ ਪ੍ਰੋਗਰਾਮ ਤੇ ਚਲਾ ਜਾਣਾ ਫਿਰ ਨਦੀ ਨਾਮ ਸੀ ਕਿਤਨੇ ਸਾਲਾਂ 50 ਸਾਲ ਹੋ ਗਏ ਹਨ ਕੀਰਤਨ ਕਰਦੇ ਹਾਂ ਪਹਿਲੀ ਵਾਰੀ ਇਸ ਤਰ੍ਹਾਂ ਦੇ ਦਰਸ਼ਨ ਹੋਏ ਗੁਰੂਖਾਂ ਦੇ ਦਰਸ਼ਨ ਤੁਹਾਡੇ ਪਿੱਛੇ ਹੋਏ ਸਾਰੇ ਸਸਥਾਨ ਜੋ ਅਗਲਾ ਪ੍ਰੋਗਰਾਮ ਹੈ ਆਪ ਜੀ ਦਾ ਨਿਕਨੇਮ ਹੈ ਅਖੰਡ ਪਾਠ ਵੀ ਹੈ ਕੀਰਤਨ ਵੀ ਹੈ ਉਹ ਪ੍ਰੋਗਰਾਮ ਜਿਸ ਤਰ੍ਹਾਂ ਆਪ ਜੀ ਨੇ ਬਣਾਇਆ ਹੈ ਸੰਗਤ ਵਿੱਚ ਅਨਾਊਂਸ ਕਰ ਦਿਓ ਤਾਂ ਜੋ ਆਉਣ ਵਾਲੇ ਪ੍ਰੋਗਰਾਮਾਂ ਚ ਆਪ ਇਸੇ ਤਰ੍ਹਾਂ ਜੁੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੋ ਧੰਨ ਗੁਰੂ ਅਰਦਾਸ ਪਾਤਸ਼ਾਹ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਕਰਾਂ ਆਪ ਜੀ ਦੇ ਦਰੋਂ ਕਰੋ ਵਰਸਾਏ ਹੋਏ ਗੁਰਸਿੱਖ ਮਾਈ ਭਾਈ ਪਾਤਸ਼ਾਹ ਆਪ ਜੀ ਦੀ ਦਿੱਤੀ ਰਾਤ ਸਫਲ ਕਰਦੇ ਹੋਏ ਸ਼ਬਦ ਗੁਰੂ ਦਾ ਸਤਿਕਾਰ ਕਰਦੇ ਕੀਰਤਨ ਕਰੇ ਔਰ ਅਰਦਾਸ ਕਰਾਉਂਦੇ ਹਨ ਆਪ ਆਪਣੇ ਗੁਰਸਿੱਖਾਂ ਦੀਆਂ ਕਮਾਈਆਂ ਚ ਬਰਕਤਾਂ ਪਾਓ ਆਪ ਆਪਣੇ ਗੁਰਸਿੱਖਾਂ ਨੂੰ ਸਿੱਖੀ ਜੀਵਨ ਬੱਚੇ ਬੱਚੀਆਂ ਨੂੰ ਚੜ੍ਹਦੀਆਂ ਕਲਾ ਬਖਸ਼ੋ।

ਵਾਸਿਓ ਕਾਜ ਨਾ ਕਛੂ ਹੈ। ਏ ਨਿਰੰਕਾਰ, ਇਹ ਜਿਤਨਾ ਵੀ ਜਲ ਹੈ ਨਾ ਧਰਤੀ ਤੇ, ਇਹ ਮੇਰੇ ਕਿਸੇ ਕੰਮ ਨਹੀਂ। ਜਿਨ੍ਹਾਂ ਦੇ ਹੀਏ ਵਿੱਚ ਸਿੱਕ ਹੈ ਮਾਲਕ ਦੇ ਮਿਲਣ ਦੀ, ਤੇ ਕੋਈ ਉਹਨਾਂ ਨੂੰ ਕਹਿ ਦੇਵੇ ਭਾਈ ਰਾਜ ਭਾਗ ਦੁਨੀਆਂ ਦੇ ਸੁੱਖ ਪ੍ਰਾਪਤ ਕਰ ਲੈ, ਦਰਸ਼ਨਾਂ ਦਾ ਖਿਆਲ

ਹਰ ਚੈਨਲ ਤੇ ਸ਼ਲਪਾ ਪੀਦਾ ਸੀ। ਮੇਰੇ ਬੱਚੇ ਵੀ ਗਾਉਣ ਲੱਗ ਪਏ, ਈਵਨ ਮੇਰਾ ਦੋ ਤਰ੍ਹਾਂ ਛੋਟਾ ਜਿਹਾ ਉਹ ਵੀ ਗਾਵੇ। ਤਾਂ ਮੇਰਾ ਦਮਾਦ ਕਹਿਣ ਲੱਗਾ, ਪਾਪਾ ਜੀ ਕਿਤੇ ਉਹ ਸ਼ਬਦ ਫਿਰ ਸੁਣੀਏ ਨਾ। ਮੈਂ ਕਿਹਾ ਕਿਹੜਾ ਬੇਟਾ, ਉਹਨਾਂ ਪੰਜਾਬੀ ਨਾਲ ਵਿੱਚੋਂ ਕੋਈ ਇੰਗਲੈਂਡ ਦਾ ਜੰਮਿਆ ਬੱਚਾ ਉਹ ਕਹਿੰਦਾ ਜਿਹੜਾ ਤੁਸੀਂ ਨੈਣੀਆਂ ਵਾਲਾ ਸ਼ਬਦ ਕਰ ਦੇਣਾ। ਤਾਂ ਗੁਰੂ ਦੀ ਕਿਰਪਾ ਨਾਲ ਸਾਡੀ ਇਹ ਬੰਦਿਸ਼ ਐਸੀ

ਸੰਤ ਜਵਾਲਾ ਸਿੰਘ ਜੀ ਦਾ ਨਿਤਨੇਮ ਸੰਤ ਵਰਿਆਮ ਸਿੰਘ ਨੇ ਆਪਣੀ ਕਲਮ ਤੋਂ ਲਿਖਿਆ। ਲਿਖਣ ਵਾਲਾ ਵੀ ਚੋਲਾ ਬਦਲ ਚੁੱਕਾ, ਜਿਹਦਾ ਲਿਖਿਆ ਉਹ ਵੀ ਚੋਲਾ ਬਦਲ ਚੁੱਕਾ। ਧਿਆਨ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੁਪਈ ਸਾਹਿਬ ਤੇ ਆਨੰਦ ਸਾਹਿਬ, ਪੰਜ ਬਾਣੀਆਂ ਰੋਜ਼ ਪੰਜ ਵਾਰੀ ਪੜ੍ਹਨੀਆਂ। ਧਿਆਨ ਦੇਣਾ ਜੀ, ਪੰਜ ਬਾਣੀਆਂ ਦਾ ਨੇ ਪੰਜ ਵਾਰੀ ਕਰਦੇ। ਉਹਨਾਂ ਦੀ ਸੋਚ ਕਿ ਪਤਾ ਨੀ ਮੇਰੀ ਜਿਹੜੀ ਪਹਿਲੀ ਉਮਰ ਹੈ ਛੋਟੀ, ਮੈਂ ਉਦੋਂ ਨਹੀਂ ਕੀਤਾ, ਸਾਰਾ ਕੋਟਾ ਪੂਰਾ ਹੋ ਜਾਏਗਾ।

0: ਪੰਜ ਬਾਣੀਆਂ ਰੋਜ਼ ਪੰਜ ਵਾਰੀ ਨੇ।
1: 15 ਪਾਠ ਸੁਖਮਨੀ ਸਾਹਿਬ ਰੋਜ਼ ਦਾ ਨੇ।
0: ਮੈਂ ਜਦੋਂ ਪੜ੍ਹਿਆ ਮੈਂ ਘੁੰਮ ਗਿਆ, ਸੁਣਿਆ ਪੰਜ ਬਾਣੀਆਂ ਪੰਜ ਵਾਰੀ ਰੋਜ਼ ਨੇਮ ਤੇ 15 ਪਾਠ ਸੁਖਮਨੀ ਸਾਹਿਬ ਦਾ ਰੋਜ਼ ਨੇਮ ਤੇ 25 ਪਾਠ ਜਪਜੀ ਸਾਹਿਬ ਰੋਜ਼ ਨੇਮ। ਹੁਣ ਦੱਸੋ ਕਿ ਜਦੋਂ ਕਿਸੇ ਰੰਗੇ ਹੋਏ ਦਾ ਇੰਜ ਕਿਤਾਬ ਚੋਂ ਬਚਨ ਪੜੋਗੇ ਤੇ ਕੁਝ ਨਾ ਕੁਝ ਤੇ ਮਨ ਤੇ ਅਸਰ ਕਰੇਗਾ ਹੀ ਨਾ। ਆਖੋ ਸਤਨਾਮ। ਜੇ ਚਾਹੁੰਦੇ ਹੋ ਭੁੱਖ ਲੱਗੇ ਇਹ ਰਾਜ, ਰੰਗਿਆਂ ਦੀਆਂ ਟੇਪਾਂ ਸੁਣੋ, ਰੰਗਿਆਂ ਦੇ ਬਚਨ ਪੜੋ, ਰੰਗਿਆਂ ਦੀ ਸੰਗਤ ਕਰੋ। ਯਾਰ 15-20 ਦਿਨ ਹੋਏ ਉਜੈਨ ਗਏ ਸੀ, ਬਾਬਾ ਜੀ ਨੇ ਸੇਵਾ ਲਈ, ਇੰਦੌਰ ਉਤਰੇ ਅਸੀਂ। ਇੰਦੌਰ ਤੋਂ 22 ਰੋਡ, 1.5 ਘੰਟੇ ਦਾ ਰਾਹ ਉਜੈਨ। ਉਜੈਨ ਤੋਂ 2 ਗੱਡੀਆਂ ਲੈਣ ਆਈਆਂ ਹੋਈਆਂ ਸੀ ਇੰਦੌਰ, ਉਜੈਨ ਵਾਲਿਆਂ ਦੀਆਂ। 3-4 ਸਰੀਰ ਸਨ, 4-5 ਅਸੀਂ ਸਨ। ਇੰਦੌਰ ਉਹਨਾਂ ਨੇ ਥੋੜਾ ਜਿਹਾ ਜਲ ਪਾਣੀ ਛਕਾ ਕੇ ਜਦੋਂ ਗੱਡੀਆਂ ਚ ਪਾਇਆ ਉਜੈਨ ਜਾਣ ਲਈ, 3-4 ਦੀਵਾਨ ਸੀ, ਅਗਾਂਹ ਭਵਾਨੀ ਮੰਡੀ ਸੀ ਦੀਵਾਨ। ਉਸ ਤੋਂ ਅਗਲੇ ਦਿਨ ਜਦੋਂ ਗੱਡੀਆਂ ਚ ਪਾਇਆ ਨਾ ਜੀ, ਧਿਆਨ ਦੇਣਾ ਸਾਡੇ ਅੰਦਰ ਕੀ ਹੈ ਜੀ, ਰਾਗੀ ਆ, ਅੰਮ੍ਰਿਤਸਰ ਤੋਂ ਆਏ ਆ, ਕੀਰਤਨ ਕਰਨੇ ਆ, ਉਜੈਨ ਵਾਲੇ ਨੂੰ ਉਪਦੇਸ਼ ਦੇਣ ਆਏ ਆ। ਆਪ ਸਤਨਾਮ ਆ ਜਾਂਦਾ ਨਾ ਬਦੋ ਬਦੀ ਤਬਲਾ, ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ, ਇਹ ਸਾਨੂੰ ਲੈਣ ਆਏ ਨੇ, ਅਸੀਂ ਕੀਰਤਨ ਸੁਣਾਉਣ ਆਏ ਆ, ਇਹਨਾਂ ਨੂੰ ਕਥਾ ਕੀਰਤਨ ਸੁਣਾਉਣ ਆਏ ਆ। ਇਹ ਤੇ ਕੁਝ ਵੀ ਨਹੀਂ, ਅਸੀਂ ਸੁਣਾਵਾਂਗੇ ਤੇ ਕੁਝ ਬਣਨਗੇ। ਐਵੇਂ ਜਦੋਂ ਗੱਡੀ ਚ ਬੈਠੇ ਉਜੈਨ, ਇੰਦੌਰ ਤੋਂ ਤੁਰੇ ਉਜੈਨ, 1.5 ਘੰਟੇ ਦਾ। ਦਾਸ ਜਿਹੜਾ ਸਿੰਘ ਡਰਾਈਵਿੰਗ ਕਰ ਰਿਹਾ ਸੀ ਉਹਦੇ ਨਾਲ ਦੀ ਸੀਟ ਤੇ ਸੀ, ਮਗਰ ਤਬਲੇ ਵਾਲੇ 2 ਸਿੰਘ ਉਹਨਾਂ ਦੇ ਉਜੈਨ, ਦੂਜੀ ਗੱਡੀ ਚ ਬਾਕੀ ਜਥਾ ਤੇ ਉਹਨਾਂ ਦੇ ਸਿੰਘ। ਤੇ ਪਿਆਰਿਓ ਅਜੇ ਗੱਡੀ ਸਟਾਰਟ ਹੀ ਹੋਈ ਹੈ, ਆ ਜਿਹੜੀ ਲੋਈ ਹੈ ਨਾ, ਆ ਸਰੋਪਾ ਜਿਹੜੀ ਲੋਈ ਬੁੱਕਲ ਮਾਰੀ ਦੀ, ਉਹ ਲੋਈ ਦਾ ਇੱਕ ਵਲਾ ਦੇ ਕੇ ਨਾ ਦਸਤਾਰ ਦੇ ਉੱਤੇ, ਮਗਰ ਇੱਕ ਸਿੰਘ ਮੈਨੂੰ ਨੀ ਪਤਾ, ਵਲਾ ਜਾ ਦੇ ਕੇ ਤੇ ਥੋੜੀ ਜਿਹੀ ਲੋਈ ਅੱਖਾਂ ਦੇ ਅੱਗੇ ਸੁੱਟੀ ਹੋਈ ਇੱਥੋਂ ਤੱਕ। ਤੇ ਸੁਖਮਨੀ ਸਾਹਿਬ ਦਾ ਪਾਠ ਜਵਾਨੀ ਸ਼ੁਰੂ ਹੋ ਗਿਆ। ਜਦੋਂ ਪਾਠ ਸ਼ੁਰੂ ਹੋ ਗਿਆ ਮੈਂ ਮਗਰ ਨਿਗਾਹ ਮਾਰੀ ਤੇ ਲੋਈ ਦਾ ਉਹਨੇ ਬੁੱਕਲ ਜਾ ਮਾਰਿਆ ਤੇ ਅੱਖਾਂ ਅੱਗੇ ਸੁੱਟਿਆ ਹੋਇਆ, ਵੀ ਸਾਈ ਵਾਲੀ ਧਿਆਨ ਰਵੇ, ਦੂਜੇ ਬੰਨੇ ਜਾਵੇ ਨਾ, ਸੜਕ ਦੇ ਕੌਣ ਆ ਰਿਹਾ ਕੌਣ ਜਾ ਰਿਹਾ, ਦੇਖੋ ਰਸ ਲੁੱਟਣ ਵਾਲੇ, ਇਹਨਾਂ ਨੂੰ ਭੁੱਖ ਲੱਗਦੀ। ਪਿਆਰਿਓ ਇੰਦੌਰ ਤੋਂ ਉਜੈਨ 22 ਰੋਡ, 1.5 ਘੰਟੇ ਦਾ ਰਾਹ, ਤੇ ਉਸ ਗੁਰਮੁਖ ਨੇ ਸੁਖਮਨੀ ਸਾਹਿਬ ਉੱਚੀ ਸ਼ੁਰੂ ਕਰਤੀ। 1.5 ਘੰਟੇ ਚ ਕੇਵਲ 8 ਅਸ਼ਟਪਦੀਆਂ ਪੜੀਆਂ, ਧਿਆਨ ਦੇਣਾ ਸਭ ਕੁਝ ਸਤਨਾਮ, ਕੇਵਲ 8 ਅਸ਼ਟਪਦੀਆਂ ਪੜੀਆਂ, ਜਿਹੜੀ ਪੰਕਤੀ ਤੇ ਰਸ ਆ ਗਿਆ ਬਸ ਹੋ ਗਈ ਚੜਾਈ, ਕਿਸੇ ਪੰਕਤੀ ਦੇ ਸਿਮਰਨ ਆ ਗਿਆ ਤੇ ਸਿਮਰਨ ਹੋਏ ਹੋਏ। ਐ ਮਨ ਜਿਹੜਾ ਛਾਲਾਂ ਮਾਰਦਾ ਸੀ, ਅਸੀਂ ਰਾਗੀ ਆ, ਅਸੀਂ ਇਹਨਾਂ ਨੂੰ ਉਪਦੇਸ਼ ਦੇਣ ਆਏ ਆ, ਅਸੀਂ ਕਥਾ ਕਰਨ ਆਏ ਆ, ਹੈ ਜੀ। ਜਦੋਂ ਮੈਂ ਉੱਥੇ ਉਤਰਿਆ ਇੰਨਾ ਮਨ ਵਿੱਚ ਕਿ ਗਰੀਬ ਨਵਾਜ ਕਿੱਡੀਆਂ ਰੰਗੀਆਂ ਰੂਹਾਂ ਕਿੱਥੇ ਕਿੱਥੇ ਰਹਿੰਦੀਆਂ, ਤੇਰੀ ਕੈਸੀ ਲੀਲਾ ਹੈ, ਆਖੋ ਸਤਨਾਮ। ਮੇਰੇ ਤੇ ਇੰਨਾ ਅਸਰ ਹੋਇਆ ਜੀ ਉਸ ਸਰੀਰ ਦਾ, ਬਾਅਦ ਵਿੱਚ ਮੈਂ ਸਿਰ ਝੁਕਾ ਕੇ ਉਹਨਾਂ ਨੂੰ ਫਤਿਹ ਬੁਲਾਈ, ਐ ਨੈਣ ਭਾਰੇ ਰੰਗੇ ਹੋਏ, 8 ਅਸ਼ਟਪਦੀਆਂ 1.5 ਘੰਟੇ ਚ ਪੜੀਆਂ, ਬੜੇ ਰਸ ਵਿੱਚ, ਕਿਤੇ ਵਿੱਚ ਸਿਮਰਨ ਤੇ ਕਿਤੇ ਕੁਝ, ਜਿਹੜੀ ਪੰਕਤੀ ਪਿਆਰ ਆ ਗਿਆ ਆ ਗਿਆ। ਅਗਲੇ ਦਿਨ ਦਸਮ ਗ੍ਰੰਥ ਦੀ ਬਾਣੀ ਪਤਾ ਨੀ ਕਿੰਨੀ ਉਸ ਸਰੀਰ ਨੇ ਜਵਾਨੀ ਜੁੜ ਕੇ ਸਰਵਣ ਕਰਾਈ, ਇੰਨੀ ਕੁ ਗੁਰੂ ਪਿਆਰੇ ਅੰਦਰ ਨਾ ਪ੍ਰੇਰਣਾ ਮਿਲੀ, ਕਈ ਗੁਣ ਮਿਲੇ, ਕਿੱਥੇ ਕਿੱਥੇ ਰੰਗੀ ਦੁਨੀਆਂ ਬੈਠੀ ਏ, ਇਸ਼ਾਰਾ ਲੈਣਾ। ਅਗਰ ਚਾਹੁੰਦੇ ਹੋ ਭੁੱਖ ਲੱਗੇ ایسے رنگیاں دی سنگت کرو، رنگیاں دے بچن سنو، رنگیاں دا کیرتن سنو، رنگیاں دی کتاباں پڑھو، تانوں وی رنگ لگنا شروع ہو جائے گا. میں تے تھلے دی گل کہہ رہا، تھلے دی کہ کتاباں پڑھو کہ تسی غصہ نہ کر لو، ٹیپ سنو، سنگ کرو. یہ بابے نو پوچھو نا گرو ارجن دیو جی نو، او اس تو تاں جاندے کہندے رنگیاں دی کتاباں سننی ہے ایک پاسے، ٹیپاں سننی ہے ایک پاسے، سنگت کرنی ہے ایک پاسے. گرو ارجن دیو کہندے مینوں تے رنگیاں دی توڑی مل جاندی ہے.

ਰਾਜ ਅੱਜ ਲੈ ਜਾਣਾ। ਗੁਰੂ ਤੁਹਾਡੇ ਪਿੱਛੇ ਫਿਰੇਗਾ ਜੇ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ। ਭੁੱਖ ਕਿਵੇਂ ਲੱਗੇਗੀ? ਰੰਗਿਆਂ ਦਾ ਸੰਗ ਕਰੋ, ਰੰਗਿਆਂ ਦੀਆਂ ਟੇਪਾਂ ਸੁਣੋ, ਰੰਗਿਆਂ ਦੇ ਪਿਆਰਿਓ ਕਿਤਾਬਾਂ ਪੜ੍ਹੋ, ਅੰਦਰ ਰੰਗ ਲੱਗਣਾ ਸ਼ੁਰੂ ਹੋ ਜਾਏ। ਤੁਹਾਡੀ ਸੰਗਤ ਦਾ ਬੱਚਾ ਭਾਈ ਜਸਵਿੰਦਰ ਸਿੰਘ, ਹੁਣੇ 25 ਦਿਨ ਹੀ ਹੋਏ ਨੇ ਸ਼ਾਹਜਹਾਨਪੁਰ ਗੁਰੂ ਮਹਾਰਾਜ ਨੇ ਸੇਵਾ ਲਈ ਹੈ। ਇਹ ਦੇਖੋ ਇਹਨੇ ਬਚਨ ਸੁਣਾਇਆ ਕਿ ਰਾਤ 11:30 ਕੇ 12 ਵੱਜ ਗਏ ਜਦੋਂ ਕੀਰਤਨ ਕਰਕੇ ਸ਼ਾਹਜਹਾਨਪੁਰ ਕਮਰੇ ਚ ਆਏ ਤੇ ਜਿਹਦੇ ਘਰ ਰੁਕੇ ਨੇ ਉਹ ਕਮਰੇ ਚ ਆ ਗਿਆ ਵੀ ਦੁੱਧ ਛਕੋਗੇ ਕਿਵੇਂ? ਇਹਨਾਂ ਨੇ ਕਿਹਾ ਥੋੜਾ ਥੋੜਾ ਦੁੱਧ ਲੈ ਆਓ। ਥਕੇ ਪਏ ਕਹਿੰਦੇ ਸਫ਼ਰ ਤੋਂ ਵੀ ਤੇ ਕੀਰਤਨ ਤੋਂ ਵੀ, ਤੇ ਕਹਿੰਦੇ ਜਦੋਂ ਦੁੱਧ ਛਕਿਆ ਤੇ 12:20 ਹੋ ਗਏ ਤੇ ਜਿਹਦੇ ਘਰ ਰੁਕੇ ਉਹ ਕਹਿੰਦਾ ਵੀ ਗੁਰੂ ਪਿਆਰਿਓ ਤੁਸੀਂ ਆਰਾਮ ਕਰ ਲਓ, ਸਵੇਰੇ ਫਿਰ ਹਾਜ਼ਰੀ ਹੈ। ਤੇ ਭਾਈ ਜਸਵਿੰਦਰ ਸਿੰਘ ਨੇ ਪੁੱਛ ਲਿਆ ਜੀ ਤੁਸੀਂ ਆਰਾਮ ਕਰ ਲਓ, ਉਹ ਬੜੇ ਵੈਰਾਗ ਵਿੱਚ ਕਹਿੰਦਾ ਵੀ ਮੇਰਾ ਇਸ਼ਨਾਨ ਦਾ ਸਮਾਂ ਹੋ ਗਿਆ ਆਪੋ ਸਤਨਾਮ।

ਇਹਨਾਂ ਸਤ ਭਜਨ ਕੀਤਾ, ਦੁੱਧ ਛਕਦੇ ਪਏ, ਉਹ ਇਸ਼ਨਾਨ ਕਰਕੇ ਤੇ ਆ ਗਿਆ। ਹੋਰ ਕੋਈ ਚੀਜ਼ ਚਾਹੀਦੀ ਹੋਵੇ ਦੱਸੋ। ਇੱਕ ਗੱਲ ਉਹਦੇ ਮੂੰਹ ਨਿਕਲੀ, ਕਹਿਣ ਲੱਗਾ ਤੁਸੀਂ ਗੁਰੂ ਦੀ ਨਗਰੀ ਤੋਂ ਆਏ ਹੋ ਤੇ ਮੈਂ ਜਦੋਂ ਨੇਮ ਸ਼ੁਰੂ ਕਰਦਾ ਤੇ ਪਹਿਲਾਂ ਸੁਮਨੀ ਸਾਹਿਬ ਦਾ ਪਾਠ, ਜੇ ਮੈਂ ਉਹ ਤੁਹਾਡੇ ਕਮਰੇ ਚ ਬਹਿ ਕੇ ਕਰ ਲਾਂ। ਹੈ ਜੀ, ਇਹਨਾਂ ਨੇ ਕਿਹਾ ਵੀ ਬੜੇ ਚੰਗੀ ਗੱਲ, ਸੁਖਮਨੀ ਸਾਹਿਬ ਦਾ

ਗੱਜ ਗਿਆ ਕੋ ਸਤਨਾਮ ਇਹ ਰਾਜ ਹੈ ਜੇ ਚਾਹੁੰਦੇ ਹੋ ਭੁੱਖ ਲੱਗੇ ਅੰਦਰੋਂ ਇਹ ਅਰਦਾਸ ਕਰਿਆ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਜ਼ਰੂਰ ਕੋਈ ਨਾ ਕੋਈ ਛਿੱਟਾ ਪਏਗਾ ਹੀ ਪਏਗਾ ਛੋਟੀ ਸ਼ਹੀਦਾਂ ਮੈਂ ਬੈਠਾ ਸਾਂ ਇੱਕ ਸਰੀਰ ਨੇ ਨਾ ਮੈਨੂੰ ਨਿੱਕਾ ਜਿਹਾ ਬਚਨ ਸੁਣਾਇਆ ਕਿਸੇ ਰੰਗੇ ਦਾ ਇਹੀ ਤੂੜੀ ਕਹਿੰਦਾ ਭਾਈ ਸਾਹਿਬ ਇੱਕ ਦੋ ਸਿੰਘਾਂ ਨੇ ਉਪਰਾਲਾ ਕੀਤਾ ਮੈਂ ਕਹੋ ਕੀ ਕਹਿੰਦਾ ਦੋ ਸਿੰਘਾਂ ਨੇ ਉਪਰਾਲਾ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਹਨਾਂ ਘਰ ਪ੍ਰਕਾਸ਼ ਹੈ ਇੱਕ ਸਿੰਘ ਚੌਰ ਸਾਹਿਬ ਇੱਕ ਤਾਬਿਆਂ

ਉਸ ਕਰਕੇ ਅਰਦਾਸ ਸਹਿਜ ਪਾਠ ਦੀ ਕੀਤੀ ਖੰਡ ਦੀ ਨਹੀਂ। ਕਹਿੰਦੇ ਤਿੰਨ ਚਾਰ ਘੰਟੇ ਉਹ ਰੋਲ ਦਿੰਦਾ ਉਹ ਚੌਰ ਸਾਹਿਬ ਕਰਦਾ ਜਾਂਦਾ, ਜਦੋਂ ਉਹ ਥੱਕ ਜਾਂਦਾ ਚੌਰ ਸਾਹਿਬ ਵਾਲਾ ਰੋਲ ਤੇ ਪੈ ਜਾਂਦਾ ਉਹ ਚੌਰ ਸਾਹਿਬ ਕਰਨ ਲੱਗ ਪੈਂਦਾ ਜਾਂਦਾ। ਆਮ 48-47 ਘੰਟੇ ਚ ਹੁੰਦਾ ਖੰਡ ਪਾਠ, ਉਹਨਾਂ ਨੇ ਵਿੱਚ ਤਿੰਨ ਚਾਰ ਘੰਟੇ ਰੈਸਟ ਆਪਣੀ ਲੈ ਕੇ 55 ਘੰਟਿਆਂ ਚ ਸਹਿਜ ਪਾਠ ਦੀ ਅਰਦਾਸ ਕਰਕੇ

ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿਚ ਦੋਵਾਂ ਨੇ ਹਾਜ਼ਰੀ ਲਈ। ਆਖੋ ਸਤਨਾਮ ਪਿਆਰੇ ਹੋ, ਉਹ ਮੈਨੂੰ ਸੁਣਾਉਂਦਾ ਪਿਆ ਸੀ ਧਿਆਨ ਦੇਣਾ। ਜਿਵੇਂ ਬੰਦੇ ਦੇ ਦਿਮਾਗ ਚ ਆਪਣੀ ਸਕੀਮ ਬਣਨੀ ਸ਼ੁਰੂ ਹੋ ਜਾਂਦੀ ਨਾ, ਕਿਹੜਾ ਸਾਥੀ ਲਈਏ ਅਸੀਂ ਵੀ ਕਰੀਏ, ਆਪਾਂ ਸਤਨਾਮ ਕਿਹੜੇ ਦਿਨ ਖਾਲੀ ਕੱਢੀਏ, ਇਸ਼ਾਰਾ ਲੈਣਾ।

ਰੰਗਿਆਂ ਦੀਆਂ ਗੱਲਾਂ ਇਹਦੇ ਨਾਲ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਫਿਰ ਗੁਰੂ ਪਿੱਛੇ ਪਿੱਛੇ ਹੁਣ 5-7 ਮਿੰਟ ਜਿਹੜਾ ਪਿਛਲੇ ਵੀਰਵਾਰ ਪ੍ਰਸੰਗ ਛੱਡਿਆ ਸੀ ਉਹ ਪੂਰਾ ਕਰਕੇ ਤੇ ਸਮਾਪਤੀ ਲਾਵਾਂਗੇ ਹੁਣ ਅੰਦਰੋਂ ਮੰਗਿਓ ਪਹਿਲੇ ਤੇ ਉਤੋਂ ਤੋਂ ਸ਼ਾਇਦ ਹੁੰਦੇ ਹੁਣ ਅੰਦਰੋਂ ਕਹਿਓ ਇਹ ਮੇਰੇ ਮਾਧੋ ਮੈਨੂੰ ਉਹ ਸਾਧੂ ਜਨ ਉਹ

ਬਿਰਤੀ ਲੈ ਜਾਓ ਅਨੰਦਪੁਰ ਸਾਹਿਬ 5-7 ਮਿੰਟ ਚ ਸਮਾਪਤੀ ਹੈ ਜੀ। ਬਾਬਾ ਦੀਪ ਸਿੰਘ ਜੀ ਵੇਖੋ ਕਿੱਥੇ ਪਹੁੰਚੇ ਹੋਏ ਅਨੰਦਪੁਰ ਸਾਹਿਬ। ਬਾਬਾ ਦੀਪ ਸਿੰਘ ਜੀ ਸੰਗਤ ਦੇ ਜੂਠੇ ਕੌਲੇ ਮਾਂਜਦੇ ਰਹੇ। ਉਹ ਕਹਿ ਦਿਓ ਇੱਕ ਵਾਰੀ ਗੱਜ ਕੇ ਸਤਨਾਮ ਮੈਨੂੰ ਰਾਜੇ ਜਨਕ ਦਾ ਖਿਆਲ ਆਇਆ। ਰਾਜੇ ਜਨਕ ਜੀ ਨੂੰ ਮੈਂ ਥੋੜਾ ਪੜ੍ਹਿਆ, 1000 ਬ੍ਰਾਹਮਣਾਂ ਨੂੰ ਰੋਜ਼ ਭੋਜਨ ਛਕਾਉਂਦਾ ਸੀ ਤੇ ਭੋਜਨ ਛਕਾਉਣਾ 1000 ਨੂੰ ਵੱਡੀ ਬਾਤ ਨਹੀਂ ਹੈ, ਉਨ੍ਹਾਂ ਦੇ ਜੂਠੇ ਪਤਲ ਆਪ ਚੁੱਕਦਾ ਤਾਂ ਹੀ ਨਾਂ ਆ ਗਿਆ ਗੁਰਬਾਣੀ ਚ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹਦਾ ਸਲਾਹ। ਗੁਰੂ ਗੋਬਿੰਦ ਸਿੰਘ ਜੀ ਖੜੇ ਹੋ ਗਏ ਤੇ ਬਾਬਾ ਦੀਪ ਸਿੰਘ ਕੋਲਾ ਐਡੇ ਪਿਆਰ ਨਾਲ ਮਾਂਜਣ ਡੇ ਵਾਹਿਗੁਰੂ ਚੱਲਦਾ ਪਿਆ। 7-8 ਮਿੰਟ ਖੜੇ ਰਹੇ, ਪਿਓ ਬੜਾ ਖੁਸ਼ ਹੋਇਆ, ਅੱਜ ਖੁਸ਼ ਹੋਇਆ ਪੁੱਤਰ ਸੜਕ ਸਹੀ ਫੜਕ ਬੈਠਾ ਹੈ। ਜਦੋਂ ਇਕਦਮ ਵੇਖਿਆ ਮਗਰ ਗੁਰੂ ਗੋਬਿੰਦ ਸਿੰਘ ਜੀ ਖੜੇ ਤੇ ਸਵਾਹ ਨਾਲ ਲਿਬੜੇ ਹੱਥਾਂ ਨਾਲ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਆਪ ਜੀ ਖੜੇ ਭੁੱਲ ਹੋ ਗਈ। ਤੇ ਕਲਗੀਧਰ ਕਹਿੰਦੇ ਦੀਪ ਸਿੰਘ ਇੱਕ ਗੱਲ ਦੱਸ, ਕੌਲੇ ਕਿਉਂ ਮਾਂਜ ਰਹੇ ਆ? ਐਡੀ ਸ਼ਸਤਰ ਵਿਦਿਆ, ਐਡੀ ਹੋਰ ਪੜ੍ਹਾਈ, ਐਡੀ ਤੇਰੇ ਕੋਲ ਗੁਣ, ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਮੈਂ ਕੋਲੇ ਤਾਂ ਮਾਂਜ ਰਿਹਾ ਕਿ ਮਨ ਬੜਾ ਚੰਚਲ ਏ, ਛਾਲਾਂ ਮਾਰਦਾ। ਕੋਲੇ ਤਾਂ ਮਾਂਜ ਰਿਹਾ ਕਿ ਸੇਵਕ ਬਣ ਕੇ ਮੇਰੀ ਜ਼ਿੰਦਗੀ ਬਤੀਤ ਹੋ ਜੇ, ਮੈਂ ਕਿਤੇ ਕਰਤਾ ਨਾ ਬਣ ਜਾਵਾਂ। ਧਿਆਨ ਦੇਣਾ, ਕਰਤਾ ਨਾ ਬਣ ਜਾਵਾਂ। ਇਹ ਬੜਾ ਵੱਡਾ ਗੁਣ ਜੇ ਲੈ ਜਾਣਾ। ਕੋਈ ਪਰਉਪਕਾਰੀ ਕੰਮ ਕਰੋ, ਦਸਾਂ ਨੂੰ ਵਾਜਾ ਸਿਖਾਓ, ਕੋਈ ਸ਼ਹਿਰ ਸੰਸਥਾ ਖੋਲੋ, ਪਰ ਜੇ ਸੇਵਕ ਬਣ ਕੇ ਰਹੀਏ ਤੇ ਫਿਰ ਸਭ ਕੁਝ ਸਿਰੇ ਲੱਗਦਾ ਜਾਂਦਾ, ਕਰਤਾ ਨਾ ਬਣੇ। ਕਰਤਾ ਹੋਈ ਜਿਸ ਦਿਨ ਤੁਸੀਂ ਕਹਿਤਾ ਮੈਂ ਦਸਾਂ ਨੂੰ ਵਾਜਾ ਸਿਖਾਇਆ, ਫਿਰ ਕਰਤੇ ਬਣ ਗਏ। ਕਮਾਈ ਸੰਭਾਲੋ। ਮਹਾਰਾਜਾ ਰਣਜੀਤ ਸਿੰਘ ਇੱਕ ਮੁਸਵਰ ਕਹਿੰਦੇ ਤਸਵੀਰ ਬਣਾਉਣ ਵਾਲੇ ਨੂੰ। ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਮੁਸਵਰ ਆ ਗਿਆ, ਕਹਿੰਦਾ ਮਹਾਰਾਜਾ ਰਣਜੀਤ ਸਿੰਘ ਜੀ ਮੇਰੀ ਰੀਝ ਹੈ, ਮੈਂ ਤੁਹਾਡੀ ਤਸਵੀਰ ਬਣਾਉਣੀ। ਉਹਨਾਂ ਨਾਂ ਨੁੱਕਰ ਕੀਤੀ, ਕਹਿੰਦਾ ਜੀ ਮੇਰੀ ਰੀਝ ਹੈ, ਇੱਕ ਯਾਦ ਰਹੇਗੀ। ਚੰਗਾ ਕੱਲ ਆ ਜੀ। ਜਦੋਂ ਅਗਲੇ ਦਿਨ ਮੁਸਵਰ ਆ ਗਿਆ ਸਵੇਰੇ 9 ਵਜੇ, ਜੀ ਆਪ ਜੀ ਸਿੰਘਾਸਨ ਤੇ ਬੈਠੋ, ਮੈਂ ਤਸਵੀਰ ਬਣਾਉਣੀ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਆ ਜਾ ਮਗਰ ਕਿੱਥੇ ਲੈ ਗਏ? ਧੰਨ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਚ। ਆਖੋ ਸਤਨਾਮ। ਜਦੋਂ ਕਮਰੇ ਚ ਲੈ ਗਏ ਤੇ ਕਹਿੰਦਾ ਤਸਵੀਰ ਬਣਾਉਣੀ ਮੇਰੀ? ਕਹਿੰਦਾ ਹਾਂਜੀ। ਕਹਿੰਦੇ ਮੈਂ ਆਪਣੇ ਪਿਓ ਅੱਗੇ, ਮਾਲਕ ਅੱਗੇ, ਰਹਿਬਰ ਅੱਗੇ ਮੱਥਾ ਟੇਕਣ ਲੱਗਾ ਤੇ ਤੂੰ ਤਸਵੀਰ ਬਣਾ। ਹੱਕ ਸਤਨਾਮ ਜੀ। ਤੁਸੀਂ ਸਿੰਘਾਸਨ ਤੇ ਬੈਠੋ, ਕੁਰਸੀ ਤੇ ਬੈਠੋ ਤੇ ਮੈਂ ਬਣਾਵਾ? ਕਹਿੰਦੇ ਨਹੀਂ, ਮੈਂ ਚਾਹੁੰਦਾ ਜੇ ਤੂੰ ਰਣਜੀਤ ਸਿੰਘ ਦੀ ਤਸਵੀਰ ਬਣਾਉਣੀ ਤੇ ਇੰਜ ਬਣਾ ਕੇ, ਰਣਜੀਤ ਸਿੰਘ ਤੋਂ ਵੀ ਕੋਈ ਵੱਡਾ ਮਾਲਕ ਹੈ ਜਿਹਦੇ ਅੱਗੇ ਰਣਜੀਤ ਸਿੰਘ ਝੁਕਿਆ ਹੋਇਆ। ਇਹ ਗੁਣ ਲੈਣਾ, ਗੁਣ। ਨਵਾਬ ਕਪੂਰ ਸਿੰਘ ਨਵਾਬੀ ਮਿਲੀ ਅਕਾਲ ਤਖ਼ਤ ਤੋਂ, ਕਹਿੰਦਾ ਨਹੀਂ ਲੈਣੀ। ਉਹ ਕਹਿੰਦੇ ਸੰਗਤ ਦਾ ਹੁਕਮ ਹੈ, ਅਕਾਲ ਤਖ਼ਤ ਦਾ ਹੁਕਮ ਹੈ, ਮੁੜੇਗਾ? ਫਿਰ ਹੱਥ ਜੋੜ ਕੇ ਕਿਹਾ ਇੱਕ ਸ਼ਰਤ ਤੇ ਲਵਾਂਗਾ ਕਿ ਜਿਹੜੀ ਮੈਂ ਗੁਰੂ ਘਰ ਵਿੱਚ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ, ਨਵਾਬੀ ਤੋਂ ਬਾਅਦ ਵੀ ਕੋਈ ਖੋ ਨਹੀਂ ਸਕਦਾ। ਆਖੋ ਸਤਨਾਮ।
ਦੇਖੋ ਕਿ ਮੈਂ ਸੇਵਕ ਬਣਿਆ ਰਿਹਾ ਰਵਾਂ ਨਵਾਬੀ ਤੋਂ ਬਾਅਦ। ਬਾਬਾ ਦੀਪ ਸਿੰਘ ਅੱਜ ਵੇਖੋ ਜਗਤ ਪੂਜ ਰਿਹਾ, ਕੀ ਹਿੰਦੂ ਕੀ ਸਿੱਖ ਕੀ ਮੁਸਲਮਾਨ ਕੀ, ਬਾਬਾ ਜੀ ਦੇ ਦਰ ਤੋਂ ਸਭ ਦੀਆਂ ਝੋਲੀਆਂ ਭਰਦੀਆਂ। ਪਿਆਰਿਓ ਮਨ ਕਿੱਥੇ ਸੀ, ਕੌਲੇ ਗੁਰੂ ਘਰ ਦੇ ਜੂਠੇ ਆਪ ਮਾਂਜਣੇ, ਗੱਜ ਕੇ ਆਖੋ ਸਤਨਾਮ ਸੇਵਕ ਬਣ ਕੇ। ਗੁਰੂ ਗੋਬਿੰਦ ਸਿੰਘ ਜੀ ਬੜੇ ਖੁਸ਼ ਹੋਏ ਜੀ ਇਹ ਬਾਤ ਸੁਣ ਕੇ। ਜਿਹਨੇ ਮਾਈ ਭਾਈ ਬੈਠੇ ਹੋ ਇਹ ਗੁਣ ਜ਼ਰੂਰ ਲਿਓ ਭਾਈ। ਹੁਣ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਅਗਲਾ ਪ੍ਰਸ਼ਨ ਕੀਤਾ ਜੀ, ਗੁਰੂ ਦੀ ਖੁਸ਼ੀ ਕਿਵੇਂ ਮਿਲਦੀ, ਇਹ ਵੀ ਪਿਛਲੇ ਵੀਰਵਾਰ ਸਾਂਝਾ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ, ਬੜੀਆਂ ਡੂੰਘੀਆਂ ਬਾਤਾਂ। ਹੁਣ ਬਾਬਾ ਜੀ ਦੇ ਹੱਥ ਲਿਬੜੇ ਤੇ ਕਹਿੰਦੇ ਲਾਹਾ ਲੈ ਲੋ ਮਾਤਾ ਜੀ, ਇੱਕ ਗੱਲ ਦੱਸ ਦਿਓ ਅੰਦਰ ਘੁੰਮਦੀ ਹੈ ਵੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਸਿੱਖ ਆਪਣੀ ਮਤ ਛੱਡਣੀ ਸ਼ੁਰੂ ਕਰਦੇ ਤੇ ਗੁਰੂ ਦੀ ਮਤ ਲੈਣੀ ਸ਼ੁਰੂ ਕਰਦੇ ਤੇ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ। ਗੱਜ ਕੇ ਆਖੋ ਸਤਨਾਮ ਹੈ ਜੀ। ਅੱਜ ਜਿਹੜਾ ਤੀਜਾ ਪ੍ਰਸ਼ਨ ਤੇ ਇਹ ਪ੍ਰਸੰਗ ਦੀ ਸੰਪੂਰਨਤਾ ਹੈ। ਬਾਬਾ ਦੀਪ ਸਿੰਘ ਜੀ ਨੇ ਪ੍ਰਸ਼ਨ ਜਿਹੜਾ, ਬਾਬਾ ਜੀ ਦਾ ਦੂਜਾ ਪ੍ਰਸ਼ਨ ਹੈ, ਪਹਿਲਾ ਪ੍ਰਸ਼ਨ ਕਲਗੀਧਰ ਜੀ ਨੇ ਬਾਬਾ ਜੀ ਨੂੰ ਕੀਤਾ ਜੀ, ਬਾਬਾ ਦੀਪ ਸਿੰਘ ਜੀ ਨੂੰ। ਤੇ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਦੂਜਾ ਪ੍ਰਸ਼ਨ ਕੀਤਾ ਵੀ ਬੜਾ ਜ਼ਰੂਰੀ ਤੁਹਾਡੇ ਲਈ। ਬਾਬਾ ਦੀਪ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਇੱਕ ਹੋਰ ਪ੍ਰਸ਼ਨ ਹੈ। ਦੱਸੋ ਦੀਪ ਸਿੰਘ ਜੀ, ਸੰਗਤ ਜਿਹੜਾ ਪ੍ਰਸ਼ਨ ਵੱਲ ਧਿਆਨ ਦੇਣਾ, ਬਸ ਫਿਰ ਸਮਾਪਤੀ 2 ਮਿੰਟ। ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਸਾਡੀ ਕੀਤੀ ਸੇਵਾ ਤੇ ਸਿਮਰਨ, ਸਾਡੀ ਕੀਤੀ ਸੇਵਾ ਤੇ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਕਿਵੇਂ ਪਤਾ ਲੱਗੇਗਾ। ਆਖੋ ਸਤਨਾਮ ਧਿਆਨ ਦੇਣਾ। ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਇਹਦਾ, ਬਸ ਉਹ ਸਾਂਝਾ ਕਰਕੇ 2 ਮਿੰਟ।

ਬੜੀ ਡੂੰਘੀ ਬਾਜ਼ ਹੈ। ਸਾਡੀ ਕੀਤੀ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਇਹ ਕਿਵੇਂ ਪਤਾ ਲੱਗੇਗਾ? ਗੁੱਸਾ ਨਾ ਕਰਿਓ।